0: ਕਰ ਲੋ। ਓ ਆ ਜਾਓ ਆ ਜਾਓ ਤਾਇਆ ਜੀ, ਵੈਲਕਮ।
1: ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
0: ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ?
1: ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
0: ਪੰਜਾਬੀ ਫਰਨੀਚਰ?
1: ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ,
0: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
1: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
0: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
1: ਆ ਕਾਲ ਕਰ ਲਿਓ ਤਾਇਆ ਜੀ 0404000536 ਤੇ।
0: ਵੈਬਸਾਈਟ ਹੈ ਜੀ punjabifurniture.com.au।
1: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
3: अपनी बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देन लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
4: तुसी सुन रहे हो अपना हरमन रेडियो, 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे।
5: ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਤੇ।

0: याद साडे दोनों चो जो भी पहला पूरा हो जाए उस दे सिवे चो थोड़ी जी बेरी दी लकड़ बाहर कढ़ लेनी ते दूजे दे पूरे होण ते उस दे बालण विच रख देनी रला देनी। मोठू मलंगा बाबा बारू कदे कदे अपने हथ नाल अखां ते छां जी करके आख्या करदा भई रामकुरे जदों अपनी मां दी बुकण च रोईदा सी ना पता नहीं क्यों इन्ना स्वाद जा आया करदा सी। उस दियां उंगलां दे ओ पोटे जिन्हां नाल जदों अखां पूंझ के वरौदी हुंदी सी ते आखदी हुंदी सी हेखां कौला जिहा ना होवे एवें नहीं रोईदा हुंदा तां उस दे छिलतरे जे पोटियां चो जो स्वाद मिलदा सी ਉਹ ਐ ਲੱਗਦਾ ਸੀ ਜਿਵੇਂ ਕੋਈ ਕੋਸੀ ਕੋਸੀ ਜੀ ਟਕੋਰ ਕਰ ਰਿਹਾ ਹੋਵੇ। ਤੂੰ ਰਾਮੋ ਦੱਸ ਭਲਾ ਮਾਂ ਤੋਂ ਬਿਨਾ ਇਹੋ ਜਿਹਾ ਸਕੂਨ ਹੋਰ ਕਿਤੋਂ ਮਿਲ ਸਕਦਾ ਹੈ। ਤਾਂ ਉਹ ਹੱਸ ਕੇ ਆਖਦੀ ਫੇਰ ਦੱਸੂਗੀ ਤੈਨੂੰ ਪਹਿਲਾਂ ਮੇਰੇ ਸਿਵੇ ਚੋਂ ਬੇਰੀ ਦੀ ਲੱਕੜ ਕੱਢ ਲਈ ਨਾ ਭੁੱਲ ਜਾਵੀਂ ਚੇਤੇ ਨਾਲ ਕਢਵਾ ਲੈਣੀ। ਕਦੇ ਕਦੇ ਦਲਾਨ ਚ ਬੈਠਿਆਂ ਬਾਰੂ ਨੂੰ ਦੂਰ ਪਿੰਡ ਦੇ ਸਿਵੇ ਚੋਂ ਧੂਆਂ ਨਿਕਲਦਾ ਦਿਖਦਾ ਤਾਂ ਉਹ ਉਮਰ ਦੇ ਪੈਰ ਨੂੰ ਤੱਕਦਾ ਹੋਇਆ ਆਪਣੇ ਤੇ ਲਾ ਕੇ ਆਖਦਾ ਵੀ ਰਾਮਕੁਰੇ ਕਦੇ ਕਦੇ ਚਿੱਤ ਚ ਆਉਂਦਾ ਹੈ ਵੀ ਜੇ ਤੂੰ ਮੈਨੂੰ ਪਹਿਲਾਂ ਛੱਡ ਕੇ ਚਲੀ ਗਈ ਫੇਰ ਤਾਂ ਆਹ ਦੁੱਖ ਸੁੱਖ ਕਰਦੀਆਂ ਸਾਰੀਆਂ ਗੱਲਾਂ ਹੀ ਮੁੱਕ ਜਾਣਗੀਆਂ ਮੇਰੀਆਂ ਤਾਂ। ਹੁਣ ਤਾਂ ਵੇਖ ਲੈ ਗੱਲਾਂ ਬਾਤਾਂ ਵਿਚ ਹੀ ਭੱਜ ਕੇ ਕਿਵੇਂ ਅੱਖ ਲੱਗ ਜਾਂਦੀ ਹੈ। ਫਿਰ ਇੱਕ ਦਿਨ ਬੜੀ ਗਰਮੀ ਸੀ ਭਾਰੀ ਝੱਖੜ ਉੱਠਿਆ ਸੀਗਾ ਤੇ ਮਗਰੀ ਵਾਛੜ ਵਾਲਾ ਮੀਂਹ ਲੈ ਪਿਆ ਸੀ। ਉਹ ਹੋਰ ਕਿਸੇ ਨੂੰ ਕਹਿਣ ਦੀ ਬਜਾਏ ਆਪ ਹੀ ਕਾਹਲੀ ਨਾਲ ਮੰਜੀਆਂ ਨੂੰ ਘੜੀਸ ਕੇ ਅੰਦਰ ਕਰਨ ਲੱਗ ਪਈ ਸੀ। ਰਾਮੋ ਕਾਸੇ ਚ ਅੜਕ ਕੇ ਡਿੱਗ ਪਈ ਸੀ। ਕੰਗਰੋੜ ਦੀ ਸੱਟ ਨੇ ਉਸਦੇ ਐਸੀ ਬੱਜ ਪਾਈ ਬਸ ਉਹ ਉਸ ਦਿਨ ਤੋਂ ਮੰਜੀ ਤੋਂ ਉੱਠੀ ਨਾ ਸਕੀ। ਮੋਠੂ ਮਲੰਗਾ ਕਿਉਂਕਿ ਬੁੜੀਆਂ ਦੀ ਓੜ ਪੋੜ ਬੁੜੀਆਂ ਹੀ ਕਰ ਸਕਦੀਆਂ ਹੁੰਦੀਆਂ ਰਾਮੋ ਨੂੰ ਉਸਦਾ ਅੱਡ ਹੋਇਆ ਵਿਚਾਲੜਾ ਮੁੰਡਾ ਆਪਦੇ ਕੋਲ ਬਾਹਰਲੇ ਘਰ ਲੈ ਗਿਆ ਸੀ ਤੇ ਉਸ ਦਿਨ ਤੋਂ ਉਹਨਾਂ ਦੋਵਾਂ ਦੀਆਂ ਮੰਜੀਆਂ ਵੱਖੋ ਵੱਖ ਹੋ ਗਈਆਂ ਸੀ। ਬਾਰੂ ਰੋਜ਼ਾਨਾ ਦਿਨ ਟਲੇ ਰਾਮੋ ਕੋਲ ਜਾਂਦਾ ਉੱਥੇ ਉਸਦੀ ਮੰਜੀ ਕੋਲ ਕੁਰਸੀ ਲਾ ਦਿੱਤੀ ਜਾਂਦੀ ਤੇ ਉਹ ਉਸ ਤੇ ਬੈਠ ਕੇ ਅਗਲੀਆਂ ਪਿਛਲੀਆਂ ਗੱਲਾਂ ਕਰਦਾ ਤੇ ਉਹ ਕੁਝ ਨਾ ਬੋਲਦੀ ਹੋਈ ਉਦਾਸ ਚਿੱਤ ਚੁੱਪ ਚਾਪ ਹੀ ਸੁਣੀ ਜਾਂਦੀ। ਚਾਹ ਬਣ ਕੇ ਆ ਜਾਂਦੀ ਪੀਣ ਪਿੱਛੋਂ ਫਿਰ ਬਾਰੂ ਆਖਦਾ ਚੰਗਾ ਵੀ ਰਾਮ ਕਰੇ ਹਨੇਰਾ ਹੋ ਚੱਲਿਆ ਮੈਂ ਚੱਲਦਾ ਤੂੰ ਇਹ ਕਹਿ ਕੇ ਦਲਾਨ ਵਾਲੀ ਮੰਜੀ ਤੇ ਆ ਪੈਂਦਾ ਤੇ ਫਿਰ ਬਈ ਉਹ ਦਿਨ ਵੀ ਆ ਗਿਆ ਜਦ ਰਾਮੋ ਅਮੜੀ ਮੁੱਕ ਗਈ। ਬਾਬੇ ਬਾਰੂ ਨੇ ਮ੍ਰਿਤਕ ਦੇਹ ਕੋਲ ਜਾ ਕੇ ਘਗਿਆ ਕੇ ਆਖਿਆ ਬਸ ਇਹਦਾ ਮਤਬਲ ਆਪਣੀ ਇੱਥੋਂ ਤੱਕ ਹੀ ਸਾਂਝ ਸੀਗੀ ਰਾਮਕੁਰੇ ਤੂੰ ਫਿਰ ਆਖਰ ਨੂੰ ਸਾਥ ਛੱਡ ਹੀ ਗਈ। ਰਾਮੋ ਦੇ ਜਾਣ ਪਿੱਛੋਂ ਬਾਬੇ ਬਾਰੂ ਨੂੰ ਕੋਈ ਹਵਾ ਜੀ ਵੱਜ ਗਈ ਸੀ। ਉਹ ਕਿੰਨਾ ਕਿੰਨਾ ਚਿਰ ਸਿਵਿਆਂ ਵਾਲੀ ਵੱਟ ਤੇ ਬੈਠਾ ਰਹਿੰਦਾ ਤੇ ਆਪ ਮੁਹਾਰੀਆਂ ਹੀ ਗੱਲਾਂ ਕਰੀ ਜਾਇਆ ਕਰਦਾ। ਵੱਡਾ ਮੁੰਡਾ ਉਸ ਨੂੰ ਟੋਕਦਾ ਹੋਇਆ ਆਖਦਾ ਬਾਪੂ ਚੰਗਾ ਨਹੀਂ ਲੱਗਦਾ ਸਿਵਿਆਂ ਵੱਲ ਨਾ ਜਾਇਆ ਕਰ ਬੇਬੇ ਭਲਾ ਇੱਥੇ ਬੈਠੀ ਹੈ। ਤਾਂ ਬਾਰੂ ਬਹੁਤ ਹੀ ਸਹਿਜ ਨਾਲ ਆਖਦਾ ਛੋਟਿਆ ਤੈਨੂੰ ਕੀ ਦੱਸਾਂ ਜਦੋਂ ਉਸ ਨਾਲ ਗੱਲਾਂ ਕਰ ਲਈਦੀਆਂ ਤਾਂ ਮੇਰਾ ਇੱਕ ਤਰ੍ਹਾਂ ਨਾਲ ਚਿੱਤ ਜਿਹਾ ਟਿਕ ਜਾਂਦਾ। ਮੋਠੂ ਮਲੰਗਾ ਰਾਮੋ ਅਮੜੀ ਨੂੰ ਮੁੱਕਿਆਂ ਅਜੇ 4 ਮਹੀਨੇ ਵੀ ਨਹੀਂ ਸੀ ਹੋਏ ਬਾਬਾ ਬਾਰੂ ਦਿਲ ਛੱਡ ਗਿਆ ਸੀ ਤੇ ਮੰਜੇ ਤੇ ਪੈ ਗਿਆ ਸੀ। ਇੱਕ ਦਿਨ ਜਦ ਉਸਦੀ ਹਾਲਤ ਬਾਹਲੀ ਖਰਾਬ ਹੋ ਗਈ ਤਾਂ ਵੱਡੇ ਮੁੰਡੇ ਨੇ ਜਦ ਧੀਰਜ ਦਿੰਦੇ ਹੋਏ ਉਸ ਨੂੰ ਕਿਹਾ ਬਾਪੂ ਹੌਸਲਾ ਰੱਖ ਛੇਤੀ ਰਾਜੀ ਹੋ ਜਾਏਗਾ। ਤਾਂ ਬਾਬਾ ਬਾਰੂ ਜੋ ਆਪਣੇ ਹਿਰਦੇ ਅੰਦਰ ਅਜੇ ਵੀ ਮੁਹੱਬਤੀ ਰਿਸ਼ਤੇ ਦੀਆਂ ਯਾਦਾਂ ਦੀ ਜੋਤ ਜਗਾਈ ਬੈਠਾ ਸੀਗਾ ਮੂੰਹੋਂ ਇੰਨਾ ਹੀ ਬੋਲਿਆ ਪੁੱਤ ਉਹ ਬੇਰੀ ਦੀ ਲੱਕੜ ਜ਼ਰੂਰ ਪਾ ਦੇ ਭੁੱਲ ਨਾ ਜਾਵੇ। ਇਹ ਸੀ ਬਈ ਦੋਸਤੋ ਅੱਜ ਦੀ ਗੱਲ ਤੇ ਅਗਲੀ ਵਾਰ ਨੂੰ ਹੋਰ ਕਿਸੇ ਪਿੰਡ ਦੀ ਕੋਈ ਹੋਰ ਨਵੇਕਲੀ ਜੀ ਗੱਲ ਲੈ ਕੇ ਮੋਠੂ ਮਲੰਗ ਨਾਲ ਸੰਵਾਦ ਰਚਾਵਾਂਗੇ ਤੇ ਅੱਗੇ ਤੋਂ ਇਹ ਆਪਣਾ ਜਿਹੜਾ ਪ੍ਰੋਗਰਾਮ ਆ ਪਿੰਡ ਦੀ ਗੱਲ ਸਨਿਚਰਵਾਰ ਹੋਇਆ ਕਰੂ।
1: ਪਿਆਰੇ ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗੱਜਣ ਵਾਲਾ ਸੁਖਮਿੰਦਰ ਹਰਮਨ ਰੇਡੀਓ ਤੇ ਪਵੇਗੀ ਤੁਹਾਡੇ ਨਾਲ ਸਾਂਝ ਹਰ ਐਤਵਾਰ ਅਤੇ ਬੁੱਧਵਾਰ ਸਵੇਰ ਦੇ 10 ਵਜੇ।

ਵਿਆਹ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਜੇ ਤੁਹਾਡਾ ਬਾਪ ਗਰੀਬ ਹੈ ਤਾਂ ਇਹ ਤੁਹਾਡੇ ਮਾੜੇ ਭਾਗ ਸਨ, ਪਰ ਜੇ ਤੁਹਾਡਾ ਸਹੁਰਾ ਗਰੀਬ ਹੈ ਤਾਂ ਇਹ ਤੁਹਾਡੀ ਗਲਤੀ ਹੈ। ਸੁਣੇ ਵਿਚਾਰਾਂ ਲਈ ਸੁਣਦੇ ਰਹੋ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਆਪ ਕੁਚੱਜੀ ਵਿਹੜੇ ਨੂੰ ਦੋਸ਼, ਇਸ ਦਾ ਮਤਲਬ ਹੈ ਕਿ ਆਪਣੀ ਅਯੋਗਤਾ ਅਤੇ ਕੁਚੱਜ ਨੂੰ ਲੁਕਾਉਣ ਲਈ ਹੋਰਨਾਂ ਦੇ ਸਿਰ ਦੋਸ਼ ਥੱਪਣਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: ਸਤਿ ਸ਼੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ। ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਇਹਨਾਂ ਬੀਬੀਆਂ ਦੀ ਇੱਕ ਕਹਾਵਤ ਹੈ ਜੱਦੀ ਜਾਇਦਾਦ ਚ ਝਗੜੇ ਵੀ ਸ਼ਾਮਿਲ ਹੁੰਦੇ ਹਨ ਤੇ ਜਰਮਨੀ ਵਾਲੇ ਕਹਿੰਦੇ ਹਨ ਜਿਹੜੇ ਲੋਕ ਜੱਦੀ ਰੁਤਬਿਆਂ ਤੇ ਮਾਣ ਕਰਨ ਉਹਨਾਂ ਤੋਂ ਬਚ ਕੇ ਰਹੋ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: जमाने बदल गए, अंदाज बदल गए। कुछ तो है जो आज भी ठहरिया होया, जिदे नाल मैनू रोजाना समय दर समय महसूस हुंदा है अपनापन, पुराने गीतां दी खुशबू, सत्थां दी महक, जिंदगी दा जशन, खूबसूरत कविता, जेठ दियां रुत्तां, सौण दे छराटे, पतझड़ दे एहसास, कुछ तो है जो महसूस हुंदा है। ਕੁੱਲੀਆਂ ਵਿਸਰੀਆਂ ਕਹਾਣੀਆਂ, ਵਿਹੜਿਆਂ ਦੀ ਸਾਂਝ, ਤਾਰਿਆਂ ਨਾਲ ਸੱਜਿਆ ਹੋਇਆ ਅੰਬਰਾਂ ਦਾ ਥਾਲ, ਵਾਢੀ ਦਾ ਮੌਸਮ, ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ, ਬੋਰਡ ਤੇ ਪੂਲਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ, ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ। ਰਾਵੀ ਦੇ ਪਾਣੀ, ਸਤਲੁਜ ਦੀ ਮਹਿਕ, ਪ੍ਰਭਾਤ ਦੀ ਪਾਣੀ, ਤਰਕਾਲਾਂ ਦੀ ਰਹਿਰਾਸ, ਰਾਤ ਦੀਆਂ ਬਾਤਾਂ, ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ। ਇਹ ਆਪਣਾਪਣ, ਇਹ ਸਾਂਝ, ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ, ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂ ਦਾ ਤਿਉਂ ਹੈ। ਬੇਸ਼ਕ ਤੱਤੀਆਂ ਹਵਾਵਾਂ, ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ, ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ, ਮੇਰੇ ਹੋਣ ਦਾ, ਮੇਰੇ ਤੱਕ ਪਹੁੰਚਦਾ। ਸੱਥਾਂ ਦੀ ਸਾਂਝੀ ਆਵਾਜ਼, ਹਰਮਨ ਰੇਡੀਓ ਆਸਟ੍ਰੇਲੀਆ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

0: ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
1: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ, ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ
1: ਭਗਵਾਨ ਨੇ ਉਸ ਹਮਦਮ ਦੀ ਗੱਲ ਕਰਦਾ ਮੈਂ ਕਰਦਾ ਹਰਮਨ ਰੇਡੀਓ ਦੀ
0: ਹਰਮਨ ਰੇਡੀਓ
1: ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ

0: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਹਰੀਸ਼ ਯਾਨੀ ਕਿ ਜੱਟ ਟਿੰਕਾ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਪੰਜਾਬੀਓ ਜੁੜੇ ਰਹੋ ਪੰਜਾਬੀਅਤ ਨਾਲ ਪੰਜਾਬੀ ਜ਼ੁਬਾਨ ਨਾਲ ਤੇ ਪੰਜਾਬ ਨਾਲ
1: ਦੀ ਮਾਨਕ ਮੁਹੰਮਦ ਸਦੀਕ ਰਣਜੀਤ ਕੌਰ ਮੁਹੰਮਦ ਰਫੀ ਸ਼ਿੰਦਾ ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਕਰਦਾ ਮੈਂ ਪਿਆਰ ਕਰਦਾ ਮੈਂ ਸੁਪਨੇ ਲੈਂਦਾ ਮੈਂ ਕੋਸ਼ਿਸ਼ਾਂ ਕਰਦਾ ਕਦੇ ਲੋੜਾਂ ਨਾਲ ਭਰ ਜਾਂਦਾ ਕਦੇ ਡਰ ਜਾਂਦਾ ਕਦੇ ਰੋਣ ਵੀ ਲੱਗ ਪੈਂਦਾ ਮੈਨੂੰ ਪਤਾ ਤੇਰੇ ਨਾਲ ਵੀ ਇਹ ਸਾਰਾ ਕੁਝ ਹੁੰਦਾ ਇਸ ਲਈ ਕੋਈ ਬਹੁਤਾ ਫਰਕ ਤਾਂ ਨਹੀਂ ਹੋਇਆ ਤੇਰੇ ਤੇ ਮੇਰੇ ਵਿਚਕਾਰ ਹਰਮਨ ਰੇਡੀਓ ਆਸਟ੍ਰੇਲੀਆ ਖੂਬਸੂਰਤ ਆਵਾਜ਼ ਦੀ ਪ੍ਰਵਾਜ਼।

0: ਰਾਜਨੀਆ ਲੋਕਾਂ ਨਾਲ ਇੰਨੇ ਪੰਗੇ ਲੈਂਦਾ ਰਿਹਾ ਉਹ ਤਾਂ ਚੱਲ ਮੰਨ ਲਿਆ ਵੀ ਲੋਕ ਤੇਰੇ ਨਾਲ ਪੰਗੇ ਲੈਂਦੇ ਤੂੰ ਤਾਂ ਪੰਗੇ ਲੈਂਦਾ ਸੀ ਸਹੁਰਿਆਂ ਨਾਲ ਹੁਣ ਕਿਉਂ ਪੰਗੇ ਲੈਂਦਾ ਰਿਹਾ ਉਹਨਾਂ ਨਾਲ ਤਾਂ ਬਣਾ ਕੇ ਰੱਖਦਾ
1: ਉਹ ਮੈਂ ਕਾਹਨੂੰ ਪੰਗੇ ਲਏ ਆ ਸੰਤੀ ਤੈਨੂੰ ਪਤਾ ਵੀ ਸੱਸ ਮੇਰੀ ਬਹੁਤ ਚੰਗੀ
0: ਅੱਛਾ
1: ਸਹੁਰਾ ਮੇਰਾ ਪੱਕਾ ਬੂਝੜ ਉਹਨੂੰ ਪਤਾ ਨੀ ਵੀ ਕਿਹੜੇ ਟਾਈਮ ਕਿਹੜੀ ਗੱਲ ਕਰਨੀ ਹੈ
0: ਨਾ ਕੀ ਗੱਲ ਹੋ ਗਈ
1: ਤੈਨੂੰ ਪਤਾ ਸੰਤੀ ਜਦੋਂ ਬੰਦਾ ਨਵਾਂ ਨਵਾਂ ਸਹੁਰੀ ਜਾਂਦਾ ਮੈਂ ਜੀ ਮੁਕਲਾਵਾ ਲੈ ਕੇ ਆਏ ਸੀ ਉਹਨੂੰ
0: ਅੱਛਾ
1: ਦੂਜੀ ਵਾਰੀ ਗਿਆ ਸੀ ਤੇ ਸਾਲੀਆਂ ਮੇਰੇ ਦਾੜੇ ਗਿਰੇ ਦਿੰਦੀਆਂ ਫਿਰ
0: ਆਹੋ ਵੀ ਜੀਜਾ ਜੀ ਆਏ ਆ ਸਾਡੇ
1: ਹਾਂ ਤੇ ਸਾਲਾ ਤਾਂ ਛੋਟਾ ਮੇਰੇ ਕੋਲ ਜਿਉਂ ਬੈਠਾ ਇੰਨਾ ਮੈਨੂੰ ਪਿਆਰ ਕਰੇ
0: ਅੱਛਾ
1: ਉਧਰੋਂ ਸਾਡਾ ਬੂਝੜ ਬੁੜਾ ਬੋਲ ਪਿਆ ਉਹ ਕਹਿੰਦਾ ਐ ਕਰ ਪੁੱਤ ਸਵੇਰ ਦਾ ਇਹਦੇ ਕੋਲੇ ਬੈਠਾ ਪਰਾਉਣੇ ਦੇ ਜਾ ਖੇਤੋਂ ਜਾ ਕੇ ਪੱਠੇ ਵੱਢ ਲਿਆ
0: ਨਾ ਤੇਰਾ ਸਾਲਾ ਕੀ ਕਹਿੰਦਾ
2: ਕਹਿੰਦਾ ਬਾਪੂ ਜੀ ਮੈਂ ਨਾ ਪਰਾਉਣੇ ਕੋਲੇ ਬੈਠਾ
1: ਕਹਿੰਦਾ ਚੁੱਪ ਕਰਕੇ ਪੱਠੇ ਵੱਢ ਲਿਆ ਸੋਰੀ ਦਾ ਪਰਾਉਣਾ ਮੋਕ ਮਾਰਦਾ ਵੀ ਮੰਜਾ ਲਪੇਟ ਦੂ ਪੈਂਤੀਏ ਤੈਨੂੰ ਪਤਾ ਵੀ ਸੱਸ ਮੇਰੀ ਬਹੁਤ ਚੰਗੀ
0: ਅੱਛਾ
1: ਜਦੋਂ ਮੈਂ ਦੂਜੀ ਵਾਰੀ ਗਿਆ ਸੱਸ ਮੈਨੂੰ ਕਹਿੰਦੀ ਪੁੱਤ ਆਪਾਂ ਨਾ ਵੱਡ ਵਡੇਰਿਆਂ ਦੀ ਬਾਹਰ ਨਾ ਖੇਤ ਚ ਮਟੀ ਬਣਾਈ ਹੋਈ ਹੈ ਵੀ ਆਪਾਂ ਸੁਖਿਆ ਅਸੀਂ ਵੀ ਜੇ ਸਾਡੀ ਕੁੜੀ ਨੂੰ ਚੰਗਾ ਤੇਰੇ ਵਰਗਾ ਸਾਊ ਪਰਾਉਣਾ ਮਿਲ ਜੇ ਤਾਂ ਅਸੀਂ ਉੱਥੇ ਚਿਰਾਗ ਲਾਵਾਂਗੇ ਮਟੀ ਤੇ ਧੂਫ ਬੱਤੀ ਕਰਾਂਗੇ
0: ਅੱਛਾ
1: ਕਹਿੰਦੀ ਪੁੱਤ ਐ ਕਰ ਮੈਂ ਤਾਂ ਘਰ ਦਾ ਕੰਮ ਕੁੰਮ ਕਰਨਾ ਵਾ ਨਾਲੇ ਤੇਰੇ ਵਾਸਤੇ ਦਾਲਾਂ ਸਬਜ਼ੀਆਂ ਬਣਾਉਣੀਆਂ ਤੇ ਆਥਣ ਜਾ ਹੋਇਆ ਹੋਇਆ ਚੱਲ ਤੂੰ ਖੇਤ ਨਾਲੇ ਗੇੜਾ ਮਾਰਿਆ ਤੇ ਨਾਲੇ ਉੱਥੇ ਮਟੀ ਤੇ ਚਿਰਾਗ ਲਾਇਆ
0: ਆਹੋ ਵੀ ਧੂਫ ਬੱਤੀ ਕਰਿਆ
1: ਮੇਰੀ ਸ਼ਾਂਤੀ ਸ਼ਾਮ ਨੂੰ ਥੋੜੀ ਜੀ ਖਾਧੀ ਪੀਤੀ ਸੀਗੀ
0: ਅੱਛਾ
1: ਤੇ ਬਸ ਜਦੋਂ ਮੈਂ ਚਿਰਾਗ ਲਾ ਕੇ ਅਜੇ ਪਿੰਡ ਚ ਬੜੇ ਹੀ ਸੀ ਉਦੋਂ ਨੂੰ ਲਾਲਾ ਲਾਲਾ ਹੋ ਗਈ ਅੱਗ ਲੱਗ ਗਈ ਓਏ ਅੱਗ ਲੱਗ ਗਈ ਓਏ
0: ਹਾਏ ਹਾਏ ਭਾਜੀ ਅੱਗ ਕਿੱਥੇ ਲੱਗ ਗਈ
1: ਓਏ ਅੱਗ ਹੀ ਲੱਗਣੀ ਸੀ
0: ਵੇ ਉਹ ਕਿੱਦਾਂ
1: ਮੈਂ ਚਿਰਾਗ ਮਟੀ ਦੇ ਭੁਲੇਖੇ ਤੂੜੀ ਵਾਲੇ ਕੁੱਪ ਥੱਲੇ ਲਾਇਆ
3: ਹਰਮਨ ਰੇਡੀਓ ਰੇਡੀਓ ਧਮਾਲ

0: अच्छा अच्छा ताए सारी भूमिका छनकाटा 94 दी सी।
1: नहीं मगज मार रहा सी।
0: चाचा तुसी तां मैं गुस्सा कर जाने हो। मैं तां ये पूछ रहा सी भई ऐतकी छनकाटा किथे जम्मिया।
1: CMC
0: CMC अस्पताल सोखिया।
1: ओए कमलिया CMC हस्पताल दा नाम नहीं।
0: हां
1: ए तां कंपनी दा नाम वा क्रिएटिव म्यूजिकल कारपोरेशन।
0: अच्छा अच्छा ओ जरनैल घुमाण वाली।
1: आहो
0: पर चाचा मेनू एक गल दी समझ नहीं आई।
1: केड़ी दी?
0: भई जरनैल घुमाण ने अपनी कंपनी दा नाम हस्पताल दे नाम ते क्यों रखिया?
1: ओ इस करके बुतीक छोटा हुंदा बीमार है ना हुंदा।
0: पर हुण तां लगदा नहीं सेहत वेख के।
1: ना हुण तां वेखण नूं आए लगदा जिवें साधा दे डेरे ते पलिया हुंदा।
0: ना चाचा साधा दे डेरे ते पला ज्यादा सेवा हुंदी हुंदी है।
1: ओए सेवा जी सेवा। ओए जेड़ा बंदा साधा दे डेरे पलिया होवे ना ਉਹ ਪੁੰਜੇ ਪੈਰਾਂ ਭਾਨੇ ਇੱਕ ਮਿੰਟ ਨਹੀਂ ਬੈਠ ਸਕਦਾ।
0: ਪਰ ਚਾਚਾ ਕਿਉਂ?
1: ਓਏ ਕਮਲਿਆ ਓਏ ਕੁੱਪੇ ਵਰਗੀ ਗੋਗਣ ਨੂੰ ਗੋਡਿਆਂ 'ਚ ਮਧੋਲ ਕੇ ਪੁੰਜੇ ਚੌਕੜੀ ਮਾਰ ਕੇ ਬੈਠਣਾ ਸੌਖੀ ਗੱਲ ਹੈ?
0: ਪਰ ਚਾਚਾ ਇੱਕ ਗੱਲ ਆ, ਘੁਮਾਣ ਸਾਹਿਬ ਨੇ ਆਪਣੀਆਂ ਜਿੰਨੀਆਂ ਕਮੇਡੀ ਕੈਸਟਾਂ ਕੱਢੀਆਂ ਨਾ ਸਾਰੀਆਂ ਕੈਸਟਾਂ 'ਚ ਕਿਸੇ ਨਾ ਕਿਸੇ ਮਹਿਕਮੇ ਦਾ ਤਵਾ ਹੀ ਲਾਇਆ। ਪਰ ਤੁਹਾਡੇ ਛਨਕਾਟੇ 'ਚ ਇਹ ਸਿਫਤ ਆ ਵੀ ਤੁਸੀਂ ਕਿਸੇ ਮਹਿਕਮੇ ਤਵਾ ਨਹੀਂ ਲਾਉਂਦੇ।
1: ਓ ਭਤੀ ਤਵਾ ਮੈਂ ਇਸ ਕਰਕੇ ਨਹੀਂ ਲਾਉਂਦਾ ਕਿ ਉਹ ਵੀ ਤਾਂ ਆਪਣੇ ਭਰਾ ਨੇ। ਨਾਲ ਜੇ ਮੈਂ ਵੀ ਤਵੇ ਲਾਉਣ ਲੱਗ ਗਿਆ ਤਾਂ ਫਿਰ ਉਹਨਾਂ ਦੀ ਸਿਫਤ ਕੌਣ ਕਰੂ? ਇਸ ਕਰਕੇ ਭਤੀਜ ਮੈਂ ਤਵੇ ਘੱਟ ਲਾਉਣਾ ਤੇ ਸਿਫਤਾਂ ਵੱਧ ਕਰਦਾ।
0: ਚਲੋ ਸਿਫਤ ਹੀ ਕਰ ਦੋ ਫਿਰ।
1: ਦੱਸ ਕਿਹਦੀ ਕਰਾਉਣੀ ਆ?
0: ਆ ਪਹਿਲਾਂ ਬਿਜਲੀ ਮਹਿਕਮੇ ਦੀ ਸਿਫਤ ਕਰੋ।
1: ਲੈ ਸੁਣ, ਬਿਜਲੀ ਮਹਿਕਮੇ ਦੀ ਇੱਕ ਵਾਰੀ ਇੱਕ ਜਨਾਨੀ ਬਿਜਲੀ ਮਹਿਕਮੇ ਦੇ ਦਫ਼ਤਰ ਕੰਪਲੇਂਟ ਲਾਉਣ ਗਈ। ਗਾਹਾਂ ਜਾਂਦੇ ਨੂੰ ਮਹਿਕਮੇ ਦਾ ਕਰਮਚਾਰੀ ਸੁੱਤਾ ਪਿਆ ਤੇ ਕੋਲ ਟੈਲੀਫੋਨ ਦੀ ਘੰਟੀ ਖੜਕੀ ਜਾਵੇ। ਬੁੜੀ ਨੇ ਬਾਹੋਂ ਫੜ ਕੇ ਬੰਦੇ ਨੂੰ ਖੜਾ ਕਰਤਾ। ਕਹਿੰਦੀ ਤੂੰ ਸੁੱਤਾ ਪਿਆ ਕੋਲ ਘੰਟੇ ਦੀ ਘੰਟੀ ਖੜਕੀ ਜਾਂਦੀ ਆ। ਖੜਕੀ ਜਾਣ ਦੇ, ਪਰ ਤੈਨੂੰ ਕੀ ਤਕਲੀਫ ਆ? ਕਹਿੰਦੀ ਤਕਲੀਫ ਮੈਨੂੰ ਇਸ ਕਰਕੇ ਆ ਕਿ ਟੈਲੀਫੋਨ ਮੇਰਾ ਹੀ ਆ, ਮੈਂ ਘਰੋਂ ਕਰਕੇ ਆਈ ਹੋਈ ਆ। ਕਹਿੰਦਾ ਚੰਗਾ ਲਿਖਾ ਫਿਰ ਕੀ ਤਕਲੀਫ ਆ। ਜੇ ਨਾਨੀ ਕਹਿੰਦੀ ਭਾਈ ਸਾਡੇ ਘਰ ਦੇ ਮੂਹਰੇ ਤੁਹਾਡੇ ਬਿਜਲੀ ਦੇ ਖੰਭੇ 'ਚ ਕਰੰਟ ਆਉਂਦਾ, ਐਵੇਂ ਕੋਈ ਜਵਾਕ ਚਿੰਬੜ ਜੂ ਉਹਨੂੰ ਜਾ ਕੇ ਚੈੱਕ ਕਰ ਲਓ। ਲਓ ਜੀ ਇੰਨੀ ਗੱਲ ਸੁਣੀ ਤਾਂ ਕਰਮਚਾਰੀ ਉੱਚੀ ਉੱਚੀ ਹੱਸਦਾ ਲੋਟ ਪੋਟ ਹੋ ਗਿਆ। ਜਨਾਨੀ ਨੂੰ ਹੋਰ ਗੁੱਸਾ ਚੜ ਗਿਆ। ਉਹ ਕਹਿੰਦੀ ਮੈਂ ਸ਼ਿਕਾਇਤ ਲਿਖਾਉਣ ਆਈ ਆ ਵੀ ਤੁਹਾਡੇ ਖੰਭੇ 'ਚ ਕਰੰਟ ਆਉਂਦਾ ਤੇ ਤੂੰ ਦੰਦੀਆਂ ਕੱਢੀ ਜਾਂਦਾ। ਉਹ ਕਹਿੰਦਾ ਮਾਈ ਦੰਦੀਆਂ ਤਾਂ ਮੈਂ ਤਾਂ ਕੱਢਦਾ ਕਿ ਮਖੌਲ ਕਰਨ ਨੂੰ ਸਾਡਾ ਹੀ ਮਹਿਕਮਾ ਲੱਭਿਆ।
0: ਕਿਉਂ?
1: ਕਹਿੰਦਾ ਸਾਡੀਆਂ ਤਾਂ ਕਦੇ ਤਾਰਾਂ 'ਚ ਕਰੰਟ ਨਹੀਂ ਆਇਆ, ਤੂੰ ਖੰਭੇ ਨੂੰ ਰੋਈ ਜਾਂਦੀ।
2: ਕਾਮੇਡੀ ਆਵਰ ਗੀਤ ਅਤੇ ਹਾਸੇ
3: ਮਿੱਠੇ ਗੰਨੇ ਰੋਜ਼ ਚੁੱਪੀ।

0: ਚੱਲਣ ਵਾਲੀ ਸਾਰੀ ਜਾਨਾ ਮਰ ਜਾਣੇ ਚਾਹ ਚੂ ਤਾਂ ਪਿਆਰੇ
1: ਉਹ ਚਾਹ ਮੈਂ ਕਹਿੰਦਾ ਚਾਹ ਬਣੀ ਪਈ ਆ ਤੂੰ ਚਾਹ ਪੀ ਕੇ ਤੇਰੀ ਬੱਲੇ ਬੱਲੇ ਹੋ ਲੈਣੀ ਆ ਲੈ ਬੜ ਆ ਚੱਕ ਮੈਂ ਤਾਂ ਚਾਹ ਤੈਨੂੰ ਪਹਿਲੇ ਬਣਾ ਕੇ ਰੱਖੀ ਪਈ ਆ ਪੀ
0: ਬੱਲੇ ਬੱਲੇ ਵੇ ਮੋਇਆ ਚਾਹ ਦੇ ਵੱਟ ਕੱਢੇ ਪਏ ਆ
1: ਉਹ ਵੱਟ ਤਾਂ ਜੇ ਹੋਰ ਵੀ ਨਿਕਲ ਜਾਣੇ ਸੀ ਜੇ ਬਿੱਲੀ ਨਾਲ ਦੁੱਧ ਨੂੰ ਮੂੰਹ ਮਾਰ ਗਈ ਹੁੰਦੀ
0: ਤੁਰ ਫਿਟੇ ਮੂੰਹ ਤੇਰਾ ਬਿੱਲੀ ਦੇ ਝੂਠ ਦੁੱਧ ਮੈਨੂੰ ਚਾਹ ਪਿਆਈ ਜਾਨਾ
1: ਲੈ ਉਹ ਝੂਠ ਪਰਖੀ ਜਾਨੀ ਏ ਬਿੰਦ ਕਰੂ ਤੋ ਕੌਲੇ ਨੂੰ ਨਿੰਦੇਗੀ
0: ਵੇ ਕੌਲੇ ਨੂੰ ਕੀ ਹੋਇਆ
1: ਇਸੇ ਕੌਲੇ ਚ ਸਾਡਾ ਕੁੱਤਾ ਲੱਸੀ ਪੀਂਦਾ ਵਾ
0: ਵੇ ਸ਼ਰਮ ਕਰ ਮੋਇਆ ਕਿਉਂ ਝੂਠ ਪਿਆਈ ਜਾਨਾ ਮੈਨੂੰ
1: ਉਹ ਸ਼ੁਕਰ ਕਰ ਝੂਠ ਸੰਤੀ ਹਜੇ ਤਾਂ ਅੱਧੀ ਰਹਿ ਗਈ
0: ਅੱਧੀ ਕਿਵੇਂ ਰਹਿ ਗਈ
1: ਸ਼ੁਕਰ ਕਰ ਬਈ ਸਾਡਾ ਬਾਬਾ ਮਰ ਗਿਆ
0: ਅੱਛਾ ਬਾਬਾ ਲੱਸੀ ਪੀਂਦਾ ਹੁੰਦਾ ਸੀ
1: ਨਹੀਂ ਲੱਸੀ ਕਾਹਨੂੰ ਇਸੇ ਕੌਲੇ ਨਾਲ ਬਾਬਾ ਬਾਹਰ ਅੰਦਰ ਜਾਂਦਾ
2: ਹਰਮਨ ਰੇਡੀਓ ਆਸਟ੍ਰੇਲੀਆ
3: 24 ਘੰਟੇ 7 ਦਿਨ

0: ਉਹ ਬੋਲੋ ਕੇ ਸੱਪ ਸੁੰਗ ਗਿਆ।
1: ਤਾਇਆ ਜੀ ਆਤ ਲੈਣ ਦਿਓ ਸਾਨੂੰ
0: ਆਉਣਾ ਹੁਣ ਤੁਸੀਂ ਕਾਹਦੇ ਲਈ ਬਾਜਿਆਂ ਦੇ ਨਾਲ ਆਉਣਾ ਗੁੱਲੂ ਵਾਲਾ ਬਾਜਾ ਕਰ ਲਈਏ ਆ ਫੜੇ ਹਾਲ ਤੁਹਾਡੇ ਮਿਲ ਗਏ ਜੁੱਤੀਆਂ ਤੋਂ ਕੱਚਿਆਂ ਨੂੰ ਪੁੱਤੀ ਜੁੱਤੀ ਮੇਰੀ ਬਾਹਰ ਲਵਾ ਆਇਆ।
1: ਤਾਇਆ ਜੀ ਸਟੂਡੀਓ ਚ ਗੰਦ ਪੈਂਦਾ
0: ਉਹ ਤੁਹਾਡੇ ਹੁੰਦਿਆਂ ਗੰਦ ਪੈ ਕੇ ਤਾਂ ਜਾਊ
1: ਤੇ ਅਸੀਂ ਤੇ ਕੋਸ਼ਿਸ਼ ਕਰ ਰਹੇ ਆ
0: ਨਹੀਂ ਤੁਹਾਡੇ ਹੁੰਦਿਆਂ ਹੀ ਗੰਦ ਪੈਂਦੇ ਆ ਇਹ ਗੰਦ ਹਟਾਉਣਾ ਤੁਹਾਨੂੰ ਕਿਆ ਕਿ ਬੰਦਾ ਬਾਹਰ ਸਿੱਟ ਆਵੇ
1: ਉਲਾ ਅਸੀਂ ਕੀ ਕੀਤਾ
0: ਇਹੀ ਤੇ ਗੱਲ ਵਾ ਨਾ ਤੁਸੀਂ ਕੀਤਾ ਕੱਖ ਨੀ ਇਹਨੇ ਸਦੀਆਂ ਤੋਂ ਮੇਰੇ ਨਾਲ ਆ ਤੇ ਕੀਤਾ ਤੁਸੀਂ ਫੇਰ ਕੱਖ ਨੀ
1: ਅਸੀਂ ਤਾਂ ਤੁਹਾਡੇ ਤਾਂ ਗੁਣ ਲੈਣ ਦੀ ਕੋਸ਼ਿਸ਼ ਕਰ ਰਹੇ
0: ਗੁੜ ਨੀ ਸਾਡੇ ਕੋਲ ਹੈਗਾ ਭਰਾਵਾ
1: ਉਹ ਗੁੜ ਨੀ ਗੁਣ ਤਾਇਆ ਜੀ ਗੁੜ ਤੁਸੀਂ ਕਿੱਥੇ ਦੇਣਾ ਗੁੜ ਦੀ ਤੁਸੀਂ ਢੇਲੀ ਨੀ ਦਿੰਦੇ
0: ਕੱਢਿਆ ਗੁੜ ਥੋੜਾ ਜਿਹਾ ਵੈਸੇ ਤੇ ਯਸਪਾਲ ਸਹੁਰਾ ਸਾਰੇ ਗੰਨੇ ਚੂਸ ਗਿਆ ਇੱਕ ਤੋਤਾ ਤੇ ਇੱਕ ਯਸਪਾਲ ਆ ਇਹਨਾਂ ਨੂੰ ਤੇ ਰੱਬ ਹੀ ਸਾਂਭੇ ਜਾਂਦੇ ਆ ਇਹ ਬੰਦੇ ਬਾਲੇ ਔਰੇ ਜੀ ਨੂੰ ਕਹਿ ਲੋ ਵੀ ਔਰੇ ਹੁੰਦੋ ਵੀ ਔਰੇ ਹੀ ਉਹ
1: ਹੈਗੇ ਤੇ ਤਾਇਆ ਜੀ ਏਦਾਂ ਹੀ ਆ ਵੈਸੇ ਖਾਣ ਪੀਣ ਦੇ ਬਾਲੇ ਸ਼ੌਕੀਨ ਆ
0: ਭੁੱਖੜ ਸਿਰੇ ਦੇ ਸ਼ੌਕੀਨ ਛੱਡ ਕੇ ਖਾਣ ਪੀਣ ਦੇ ਭੁੱਖੜਾ ਭੁੱਖੜਾ ਦੇ ਭੁੱਖੜਾ ਤੇ ਗਗੜ ਭੁੱਖੜਾ ਸਭ ਤੋਂ ਵੱਡੇ ਇਹ ਭੁੱਖੜਾ ਲਵ ਮਿਲਕੀ ਤੋ ਉਹ ਸ਼ੇਰ ਵਗਿਆ ਜਾ ਤੂੰ ਉੜਿਆ ਜਾਂ ਚਾਹ ਦਾ ਪਿਆਲਾ ਕੋਈ ਲਾਇਆ ਮਾੜਾ ਮੋਟਾ ਚਾਹ ਚੂ ਪੀ ਲਈਏ ਚਾਹ ਵੀ ਜਰੂਰੀ ਆ ਸਰੀਰ ਨੂੰ ਲਵ ਮਿਲਕੀ ਤੋ ਜਿਹੜਾ ਵੀ ਆਪਣੇ ਸਰੋਤੇ ਆਉਂਦੇ ਨਾ ਇਹਨੂੰ ਚਾਹ ਪੁੱਤ ਨਾ ਸਾਰਿਆਂ ਨੂੰ ਪਿਆਉਂਦਾ ਚਲ
1: ਜੀ ਤੁਹਾਨੂੰ ਤਾਂ ਤਾਇਆ ਦੇਣ ਨਹੀਂ ਦਿੰਦਾ ਚਾਹ
0: ਚਲੋ ਹੋ ਸਕਦਾ ਕਿਸੇ ਦੇ ਕਰਮਾਂ ਚ ਹੋਵੇ ਉਹਦੇ ਭਜਨੇ ਪੀ ਲਾਂਗੇ ਤੇ ਚਾਚੀ ਹੁਣ ਚਾਹ ਨੀ ਬਣਾਉਂਦੀ ਟਾਈਮ ਨਾ ਚਾਚੀ ਰੋਂਦੀ ਭਰਾਵਾ ਲੇਖਾਂ ਨੂੰ ਚਾਚੀ ਜਿਹਨੇ ਕੀ ਕਰਨਾ ਚਾਚੀ ਕਹਿੰਦੀ ਮੇਰੇ ਤੇ ਇਲਜ਼ਾਮ ਬਹੁਤ ਲਾਦੇ
1: ਤੇ ਤੁਹਾਡੇ ਤੇ ਲੱਗਦਾ ਇਲਜ਼ਾਮ
0: ਉਹ ਹਾਰੀ ਗੱਲ ਮਿਲਦੇ ਨਾ ਬਾਜਿਆ ਕਰੋ ਹੋਰ ਵੀ ਬਥੇਰੇ ਸੀ ਚਾਚੇ ਤਾਏ ਆਉਂਦੇ ਚਾਹ ਪੀਣ ਤੇ ਉਹਦੇ ਕਿਸੇ ਦੇ ਇੱਥੇ ਆਉਂਦਾ ਚਾਚੋ ਆਲਦਾ
1: ਜੀ
0: ਚਾਹ ਪੀਣ ਆਉਂਦਾ ਹੋ ਉਹਦੀ ਵੀ ਕਰਦੀ ਚੜਾਈ ਕੀਤੀ ਆ ਚਾਚੀ ਦਾ ਵੀ ਘਰ ਆਲਾ ਫੌਤ ਹੋਇਆ ਇਹਨਾਂ ਜ਼ਿੰਦਗੀਆਂ ਵੱਧ ਗਈਆਂ ਹੋਣਗੀਆਂ ਵੱਧਦੀ ਜਾਂਦੀਆਂ ਅੱਜ ਕੱਲ ਆਹੋ ਤੇ ਪਿੰਡ ਦਿਆਂ ਨੇ ਪਾਈ ਰੌਲਾ ਵੱਧਦਾ ਉਹ ਕਹਿੰਦੇ ਵੀ ਤੈਨੂੰ ਪੱਤੀ ਮਿੱਠਾ ਦੁੱਧ ਲੈ ਦਿੰਦੇ ਘਰ ਟੇਕ ਕੇ ਬੈਠਿਆ ਕਰ ਇੱਥੇ ਤੂੰ ਬੈਠਾ ਹਿਲਦਾ ਹੀ ਨਹੀਂ ਮੈਂ ਮੈਨੂੰ ਲਾਪੈ ਰੋਣ ਦੱਸਣ ਗਏ ਮੈਂ ਕਿਹਾ ਵੀ ਇੱਥੇ ਤੇ ਟਾਹਣੀ ਤੇ ਦੋ ਪੰਛੀ ਬੈਠੇ ਹੁਣ ਦੋ ਚਿੜੀ ਚਿੜੇ ਨੂੰ ਡਾ ਦਿੰਦੇ ਆ ਕਾਂ ਕਬੂਤਰ ਨੂੰ ਡਾ ਦਿੰਦੇ ਆ ਕੁੱਕੜ ਕੁੱਕੜੀ ਪਿਆ ਦਿੰਦੇ ਤੇ ਤੂੰ ਕਿਹੜੇ ਬਾਗ ਦੀ ਮੂਲੀ ਪਿਆਰ ਵਾਲਿਆਂ ਦੀ ਸਦਾ ਦੁਨੀਆਂ ਦੁਸ਼ਮਣੀ ਰਹੀ ਆ
1: ਜੀ
0: ਤੇ ਮੈਂ ਕਿਹਾ ਜੇ ਤੂੰ ਵਿਆਹ ਕਰਾਉਣਾ ਤੇ ਮੈਂ ਤੇਰੇ ਨਾਲ ਅਸੀਂ ਵਿਆਹ ਨੀ ਕਰਾਉਣਾ ਫਿਰ ਮੈਂ ਦਫ਼ਾ ਹੋ ਜਾ ਇਸ ਨੂੰ ਹੋਰ ਕਿਹੜੇ ਕੰਮਾਂ ਜੀ ਵਿਆਹ ਨੂੰ
1: ਵਿਆਹ ਨੀ ਕਹਿੰਦਾ ਕਰਾਉਣਾ
0: ਵਿਆਹ ਤੇ ਮੈਨੂੰ ਲੱਗਦਾ ਵਿਆਹ ਪਹਿਲੀ ਮਾਰੀ ਕਰ ਲਈਏ ਹੋਰ ਉਹ ਕਹਿੰਦੀ ਮੈਂ ਵਿਆਹ ਕਰਾਉਣਾ ਹੀ ਇਹਦੇ ਨਾਲ
1: ਚਾਚੀ ਕਹਿੰਦੀ
0: ਮੈਂ ਕਿਹਾ ਜੇ ਤੇ ਏਦਾਂ ਦੇ ਬੰਦੇ ਦਸਾਂ ਵੀਹਾਂ ਦਿਨਾਂ ਦੇ ਵਿੱਚ ਮਾਰ ਕੇ ਤੇ ਬੋਰੇ ਚ ਪਾ ਕੇ ਤੇ ਨਹਿਰਾਂ ਚ ਦਿੰਦੇ ਸਿੱਟ ਅੱਜ ਕੱਲ ਦੇ ਰਿਵਾਜ ਹੀ ਬੜਾ ਚੱਲਦਾ ਬੰਦੇ ਬੁੜੀਆਂ ਨੂੰ ਮਾਰੀ ਜਾਂਦੇ ਆ ਬੁੜੀਆਂ ਬੰਦਿਆਂ ਨੂੰ ਮਾਰੀ ਜਾਂਦੀਆਂ ਇਹ ਰਿਵਾਜ ਬਹੁਤ ਚੱਲਦਾ ਟਰੈਂਡ ਵਾ ਤੇ ਇਹਨਾਂ ਦਿਨਾਂ ਦੇ ਵਿੱਚ ਪਿਆਰ ਪਿਓਰ ਕਰਨਾ ਤੇ ਸਾਰਾ ਉਵੇਂ ਗੱਲ ਚ ਫਾਹਾ ਲੈਣ ਵਾਲੀ ਗੱਲ ਆ ਮੈਂ ਕਿਹਾ ਦਿਨ ਲੇਖ ਛਿਪ ਕੇ ਕੱਢ ਲਓ 26 ਤੇ 27 ਦੁਨੀਆਂ ਦੇ ਭਾਰੀ 28 ਨੂੰ ਕਰਾ ਲਿਓ ਜੀ ਵਿਆਹ ਕਰਾਉਣਾ
1: ਹਾਂਜੀ ਇਹ ਤਾਂ ਭਾਰੀ ਤਾਂ ਹੈ ਕਿਤੇ ਜੰਗ ਲੱਗਾ ਕਿਤੇ ਕੁਛ
0: ਪੁੱਛਣਾ ਭਰਾਵਾ ਜੰਗ ਜਿਹੜੀ ਦੁਨੀਆਂ ਚ ਛਿੜੀ ਉਹਦੇ ਲਹਿਦਾ ਵਾ ਜੰਗ ਜਿਹੜੇ ਮਨੁੱਖ ਦੇ ਅੰਦਰ ਛਿੜੀ ਆ ਇਹ ਉਦੋਂ ਵੀ ਭੈੜੀ ਆ ਈਰਖਾ ਦੀ ਨਫ਼ਰਤ ਦੀ ਕਾਮ ਦੀ ਕ੍ਰੋਧ ਦੀ ਇਹ ਜਿਹੜੇ ਜੰਗਾਂ ਨਾ ਇਹ ਅੰਦਰ ਚੱਲਣ ਡਈਆਂ ਇਹ ਕਤਲ ਕਰਾਉਂਦੀਆਂ ਇਹ ਤਬਾਹੀ ਕਰਾਉਂਦੀਆਂ ਇਹ ਸੰਸਾਰ ਦੇ ਵਿੱਚ ਸ਼ਾਂਤੀ ਨੂੰ ਭੰਗ ਕਰਦੀਆਂ ਤੇ ਇਹਨਾਂ ਤੋਂ ਬਚਣਾ ਹੀ ਚਾਹੀਦਾ ਸਿਰੇ ਦੀ ਮਤਲਬ ਇਹ ਭੈੜੀ ਚੀਜ਼ ਮੈਂ ਮੰਨਦਾ ਸੰਸਾਰ ਦੇ ਵਿੱਚ ਪ੍ਰੇਮ ਅਮਨ ਸ਼ਾਂਤੀ ਇਹ ਬਣਾਈ ਰੱਖੋਗੇ ਤੇ ਚੰਗੀ ਗੱਲ ਆ। ਅਮਨ ਸ਼ਾਂਤੀ ਨਹੀਂ ਨਾ ਬਣੀ ਤੇ ਫਿਰ ਮਗਰੋਂ ਦੁਨੀਆਂ ਜਿਹੜੀ ਆ ਉਹ ਰੋਊਗੀ ਦੁੱਖ ਤਕਲੀਫਾਂ ਚ। ਲੈ ਮਤਲਬ ਕਿ ਰੋਣੇ ਤੋਂ ਯਾਦ ਆਇਆ ਤੇਰਾ ਮੂੰਹ ਵੇਖ ਕੇ ਗਾਣਾ ਜੀ ਤੇ ਆਈ ਕਿਹੜਾ ਪਾਣੀ ਵੀ ਜਮਾਰਾਂ ਡੀਗਾ ਕਰਦੀ ਫਿਰ ਰੋਜ਼ ਉਡੀਗਾ। ਫਿਰ ਡੈਡੀਕੇਟ ਕਰਦੀ ਹੈ ਫਿਰ ਅੰਕਲ ਤੇ ਆਂਟੀ ਨੂੰ ਕਰ ਦਿਓ। ਆਂਟੀ ਅੰਕਲ ਨੇ ਬੜਾ ਸੁਣਨਾ ਉਹਨਾਂ ਦੇ ਆਪਾਂ ਹੀ ਆ ਚਾਹੇ ਆਪਾਂ ਸੁਣ ਲੈਂਦੇ ਹਾਂ ਉਹਨਾਂ ਨੂੰ ਯਾਦ ਕਰਕੇ। ਯਾਦ ਨੂੰ ਉਹ ਕਿਹੜਾ ਪਹਾੜਾਂ ਨੂੰ ਨਿਕਲ ਗਿਆ ਇੱਥੇ ਬੈਠੇ ਹੋਣੇ ਥੱਲੇ ਚਾਹ ਪੀਂਦਾ ਉਹ ਫੇਰ ਨੀ ਹਟੇ ਅੰਕਲ। ਅੰਕਲ ਦਾ ਜਦੋਂ ਮੋਰਤ ਤੇ ਨਾ ਕੀਤੇ ਅੰਕਲ ਹਟਦਾ ਉਹਨਾਂ ਯਾਰ ਜਿੰਨਾ ਯਾਰ ਝਾੜੀਆਂ ਮਨਾ ਹੋਵੇ ਆਸ਼ਿਕ ਦੀ ਆਸ਼ਿਕ ਨੀ ਟੇਕੇ ਬਹਿ ਸਕਦਾ। ਤੇ ਫੇਰ ਆਇਆ ਹਾ ਹੁਣ ਇਹ ਆਇਆ ਮੈਂ ਕਿਹਾ ਤੈਨੂੰ ਡਰ ਨੀ ਲੱਗਦਾ? ਡਰ ਕਾਹਦਾ? ਮੈਂ ਡਰਾ ਤਾਂ ਲੈਂਦੇ ਅਗਲੇ ਲਾ ਦੇ ਫਿਰ ਗਾਣਾ ਮੇਰਾ ਬਹੁਤ ਲਓ ਜੀ ਤਾਜੀ।

0: ਕਹਿੰਦੇ ਉਹ ਕਹਿੰਦਾ ਸਾਡੇ ਇੱਥੇ ਇੰਟਰਨੈਟ ਹੀ ਨਹੀਂ ਚੱਲਦਾ, ਐਵੇਂ ਰੌਲਾ ਪਵਾਈ ਜਾਣਾ ਰੌਲਾ ਪਵਾਈ ਐਵੇਂ ਰੌਲਾ ਪਵਾਈ ਜਾਣਾ ਜਿਹਦੇ ਸਰ ਇਹਦੇ ਇੰਟਰਨੈਟ ਨਹੀਂ ਚੱਲਦਾ ਤੇ ਫਿਰ ਇੱਥੇ ਕੀ ਕਰਨਾ ਪਛੀ ਕਿਤੇ ਲਾਈਏ ਕਿਤੇ ਮਿਲਕੀਤ ਲੈ ਸ਼ੇਰ ਵਗਿਆ ਆਪਾਂ ਸ਼ੁਰੂ ਲਈਏ ਪ੍ਰੋਗਰਾਮ ਦੇ ਆਂਟੀ ਅੰਕਲ ਦਾ ਇਸ਼ਕ ਮੁਹੱਬਤ ਮੁੱਕਣਾ ਹੀ ਨਹੀਂ।
1: ਉਹ ਤਾਇਆ ਜੀ ਤੁਹਾਡੇ ਅੰਕਲ ਤੁਹਾਡਾ ਕਿਤੇ ਤੁਹਾਡਾ ਜੂਠਾ ਤੇ ਨਹੀਂ ਪੀਂਦਾ ਰਿਹਾ?
0: ਕਿਉਂ ਕਿਹੜੀ ਗੱਲ ਹੋ, ਮੇਰਾ ਜੂਠਾ ਕੀ ਪੀਂਦਾ ਸੀਗਾ ਕਿ ਬਹਾਦਰੀ ਯਾਦੀ ਕਰਦਾ ਤੇ ਦੇਸ਼ ਭਗਤੀ ਉਹਦੇ ਯਾਦੀ ਪੈਦਾ ਹੋ ਗਈ ਜਾਂ ਪਿੰਡ ਦੇ ਸਰਪੰਚ ਬਣਨ ਨੂੰ ਫਿਰਦਾ? ਨਹੀਂ ਤੁਹਾਡਾ ਜੂਠਾ ਤਾਇਆ ਮੁਹੱਬਤ ਪਿਆਰ ਬੜੀ ਕਰਨ ਲੱਗ ਗਿਆ। ਉਹ ਮੇਰਾ ਜੂਠਾ ਜੇ ਪੀਤਾ ਹੁੰਦਾ ਤਾਂ ਪੁੱਤ ਪਿਆਰ ਤੇ ਮੁਹੱਬਤ ਵਿਆਹ ਸ਼ਾਦੀ ਨੂੰ ਨਾ ਨਹੀਂ ਉਹਨੇ ਪਾਉਣਾ। ਕਹਿਣਾ ਸੀ ਜੀ ਸਦਕੇ ਬਈ ਸਦਕੇ ਜਾਵਾਂ ਸ਼ੇਰ ਜਮਾਨਾ, ਜੇ ਤੂੰ ਪਿਆਰ ਦਾ ਕਹਿਤਾ ਤੂੰ ਸ਼ਾਦੀ ਦਾ ਕਹਿਤਾ ਦਿਲ ਖੁਸ਼ ਕਰਦਾ ਈ ਉਹ ਸਾਰੇ ਦਾ ਮੂੰਹ ਉਤਰ ਗਿਆ ਸ਼ਾਦੀ ਵਿਆਹ ਦੀ ਗੱਲ ਸੁਣ ਕੇ ਮੇਰੇ ਜੂਠੇ ਕਿੱਥੇ ਇਹ ਪੀ ਲੈਣਗੇ। ਮਹਾਰਾਜ ਵਫਾਦਾਰੀਆਂ ਨਵਾਉਂਦਾ ਬੁੱਢਾ ਹੋ ਗਿਆ ਬੋਤੋਏ।
1: ਜੀ ਜੀ ਜੀ ਜੀ ਇਹ ਤਾਂ ਤਾਇਆ ਜੀ ਪਤਾ, ਇਹ ਤਾਂ ਮੈਨੂੰ ਪਤਾ ਤੁਹਾਡਾ ਵਫਾਦਾਰੀ ਤਾਂ ਤੁਸੀਂ ਬਹੁਤ ਨਿਭਾਈ ਆ। ਚਾਚਾ ਕਹਿੰਦਾ ਵਫਾਦਾਰ ਗਈ ਗਿਆ ਤੇਲ ਲੈਣੋ ਤੇ ਮੈਂ ਤੇ ਕਹਿੰਦਾ ਵੀ ਮੈਂ ਉਹਨੂੰ ਕਿਹਾ ਚਾਚੀ ਚਾਚੀ ਅੰਨੀ ਹੋਈ ਆ ਪਿਆਰ। ਅੱਛਾ ਅੰਨੀ ਤੇ ਨੀ ਉਹਦਾ ਕਾਣੀ ਮਾੜਾ ਮਾੜਾ ਤੁਹਾਨੂੰ ਪਤਾ ਜੀਦਾ ਤੇ ਮੈਂ ਕਿਹਾ ਵੀ ਤੂੰ ਅੰਨੀ ਨਾ ਹੋ, ਉਹ ਚਾਵਾਂ ਪੀਣ ਆਉਂਦਾ ਤੇਰੇ ਕੋਲ, ਚਾਹ ਪੀਣ ਦਾ ਹੀ ਉਹਦਾ ਕੋਈ ਹੋਰ ਕੋਈ ਮਕਸਦ ਮੈਨੂੰ ਲੱਗਦਾ ਨੀ, ਵਿਆਹ ਸ਼ਾਦੀ ਵਾਲਾ ਚਾਹ ਪੀ ਜਾਂਦਾ ਬਸ ਮੁਫ਼ਤ ਦੀ ਮਿਲੀ ਜਾਂਦੀ ਚਾਹ ਹੋਰ ਕੋਈ ਚਾਹੀਦਾ ਤੇ ਕਹਿੰਦੇ ਮੈਨੂੰ ਵੀ ਦੀਂਦਾ। ਜਾਣ ਬੁੱਝ ਕੇ ਕਹਿੰਦੀ ਮੈਂ ਉੱਲੂ ਬਣਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇਹਦਾ ਭੇਦ ਪਾਵਾਂ ਵੀ ਇਹ ਕਿੱਥੋਂ ਤੱਕ ਬਚਦਾ।
2: ਅੱਛਾ ਤੇ ਭੇਦ ਪਿਆ?
0: ਮੈਂ ਜਦੋਂ ਉਹਨੂੰ ਭੇਦ ਪੈਣਾ ਉਦੋਂ ਉਹਨੂੰ ਡੋਲੂ ਉਹਨੇ ਸਾਰੇ ਮੂਹੇ ਕਰ ਜਾਣੇ ਤੇ ਚਾਹ ਦਾ ਵੀ ਛੱਡਿਆ ਕਿਆ ਕਹਿੰਦੀ ਸਾਨੂੰ ਬੜੇ ਚਾਵਾਂ ਨਾਲ ਚਾਹ ਭੇਜਦੀ ਗਾਉਣੀਏ ਸਾਡੇ ਬਾਰੇ ਤੂੰ ਕਹਿੰਦੀ ਆ ਵੀ ਚਾਹ ਹੀ ਹੈ ਨਹੀਂ।
1: ਤੇ ਤਾਇਆ ਜੀ ਫਿਰ ਹੈ ਤੇ ਏਦਾਂ ਹੀ ਆ, ਫਿਰ ਜਿਹੜੇ ਇਹ ਹੁੰਦੇ ਨਾ ਆਸ਼ਕ ਟਾਈਪ ਜਿਹਾ ਇਹ ਸਾਰਿਆਂ ਨਾਲੋਂ ਬੋਲਣ ਨੂੰ ਹਟਾ ਦਿੰਦੇ।
0: ਹਾਂ ਹੈਗੀ ਜੋ ਪੰਜਵੀਂ ਛੇਵੀਂ ਚ ਪੜ੍ਹਦੀ ਆ ਬੋਲਣੋਂ ਹਟਾ ਦਿੰਦੇ। ਪੁੱਤ ਤੁਹਾਡੇ ਜਮਾਨੇ ਚ ਇਹ ਕੰਮ ਚੱਲਦੇ, ਬੋਲਣੋਂ ਹਟਾ ਦੇਣੇ, ਵੇਖਣੋਂ ਹਟਾ ਦੇਣੇ, ਨੰਬਰ ਬਲਾਕ ਚ ਪਵਾ ਦੇਣੇ, ਇੰਸਟਾਗ੍ਰਾਮ ਡਿਲੀਟ ਕਰਾ ਦੇਣੇ, ਫੇਸਬੁੱਕਾਂ ਨੂੰ ਬਲਾਕ ਕਰਾ ਦੇਣੇ। ਇਹ ਤੁਹਾਡੇ ਸਾਡੇ ਜੇ ਨੇ
1: ਤੁਹਾਡੇ ਚ ਕੀ ਆ?
0: ਸਾਡੇ ਚ ਤਾਂ ਕੁੱਖ ਵੀ ਨੀ ਹੈਗੀ ਸੱਚ ਕੁਛ ਨਹੀਂ।
1: ਤੁਹਾਡੇ ਚ ਵੀ ਕੁਛ ਹੁੰਦਾ ਹੀ ਹੋਊਗਾ ਵੀ ਉਹਨੂੰ ਦੇਖਣਾ ਨੀ, ਉਹਨੂੰ ਬੁਲਾਉਣਾ ਨੀ।
0: ਇਹ ਕੰਮ ਜੇ ਹੋਗਾ ਤੇ ਫੇਰ ਕਾਹਦੀ ਜ਼ਿੰਦਗੀ ਤੁਸੀਂ ਜੀ ਆ? ਤਬਾਰ ਆ ਸਾਡੇ ਜੀ,
1: ਤਬਾਰ ਤਾਇਆ ਜੀ ਤੁਹਾਡੇ ਚ ਹੀ ਆ। ਫਿਰ ਹੁਣ ਤਬਾਰ ਰਹਿ ਨੀ
0: ਤੇ ਨਹੀਂ ਰਹਿ ਹੋਣਗੇ ਤੇ ਉਹਦੇ ਪਿੱਛੇ ਕਾਰਨ ਲੱਭੋ। ਕਾਰਨ ਦਾ ਇਹ ਕਾਰਨ ਵਾ ਕਿਸੇ ਚੀਜ਼ ਦਾ ਤੇ ਉਹਦਾ ਫਿਰ ਹੱਲ ਵੀ ਆ। ਜੇ ਜਿੰਦਾ ਆ ਨਾ ਪੁੱਤ ਉਹਦੀ ਚਾਬੀ ਵੀ ਹੋਊਗੀ, ਬਿਨ ਚਾਬੀ ਤੋਂ ਜਿੰਦਾ ਨਹੀਂ ਲੱਗ ਸਕਦਾ। ਜਿੰਦਾ ਲੱਗਾ ਕੁਦਰਤੀ ਉਹਦੀ ਚਾਬੀ ਹੋਊਗੀ ਤੇ

0: ਕਿੰਦਾ ਲਗਾ ਤੇ ਉਦਾਂ ਹੀ ਲੱਗ ਗਿਆ ਜਿੱਥੇ ਇਹ ਤਾਂ ਜੀ ਵਾਕਿਆ ਹੈ ਤਾਂ ਹੈ ਫਿਰ ਪੁੱਤਰ ਜੀ ਉਹਨੂੰ ਫਿਰ ਤੁਸੀਂ ਇਹਨੂੰ ਥੋੜਾ ਜਿਹਾ ਲੱਗ ਕੇ ਲੱਭ ਕੇ ਦੇਖੋ ਜੇ ਤੁਹਾਨੂੰ ਲੱਭ ਜਾ ਲੱਭ ਮਿਲਕੀ ਤਾਂ ਜੇ ਚਾਬੀ ਤੁਹਾਨੂੰ ਲੱਭ ਗਈ ਜੀਵਨ ਦਾ ਆਨੰਦ ਜੀ ਹਰ ਮਸਲੇ ਦਾ ਆਨੰਦ ਹੈ ਤੇ ਤਾਇਆ ਜੀ ਰਵਿੰਦਰ ਭਾਜੀ ਕੁਛ ਕਹਿ ਰਹੇ ਆਓ ਜੀ ਸਦਕੇ ਖੁੱਲਾ ਮਾ
1: ਇਹਦਾ ਜੇ ਜੂਠਾ ਖਾਧਾ ਹੁੰਦਾ ਨਾ ਮੈਨੂੰ 8-10 ਨਿਆਣੇ ਹੋਣੇ ਸੀਗੇ ਅੰਕਲ ਆਂਟੀ ਦੇ
0: ਕੀ ਹੈਗਾ ਕਹਿੰਦਾ ਜੇ ਤਾਏ ਦਾ ਜੂਠਾ ਖਾਧਾ ਹੁੰਦਾ ਆਂਟੀ ਅੰਕਲ ਦੇ 8-10 ਨਿਆਣੇ ਹੋਣੇ ਸੀ 8-10 ਨਿਆਣੇ ਹੋਣੇ ਸੀ ਆਂਟੀ ਦੇ ਅੱਗੇ ਕਿਹੜਾ ਘੱਟ ਵਾ ਕਿੰਨੇ ਆ ਤਾਏ ਜੀ ਨਿਆਣੇ ਆਂਟੀ ਦੇ ਮੈਂ ਸੱਚ ਪੁੱਛਿਆ ਹੀ ਨੀ ਕਦੇ ਪੁੱਤ ਆਂਟੀ ਦੇ ਨਿਆਣੇ 7 ਵਾ ਪਹਿਲੇ ਘਰ ਵਾਲੇ ਨਾਲ ਜਿੱਦਾਂ ਪਹਿਲਾ ਜਿਹੜਾ 7 ਨਿਆਣੇ ਜਿਹਦਾ ਆ ਅੰਕਲ ਨਾਲ ਸੱਚ ਲਿਵਿਆ ਹੀ ਨੀ ਹੋਇਆ ਅੰਕਲ ਦੀਆਂ ਤੇ ਫਿਰ ਨੀਤਾ ਹੀ ਨੀ ਵਿਆਹ ਵਾਲੀਆਂ ਜੀ 7 ਨਿਆਣੇ ਪਹਿਲਾਂ ਆਂਟੀ ਛੱਡ ਕੇ ਆਈ ਆ ਛੱਡ ਕੇ ਤੇ ਆਉਣਾ ਵਾ ਪ੍ਰਾਹੁਣਾ ਤੇ ਚਲੇ ਗਿਆ ਫੌਤ ਹੋ ਗਿਆ ਦੱਸੀਆ ਨਾ ਫੌਤ ਕੀ ਕਿਤੇ ਛੱਡ ਕੇ ਚਲ ਗਿਆ ਫੌਤ ਹਾਂਜੀ ਨਾਨਕਿਆਂ ਦੇ ਗਿਆ ਮੁੜੇ ਆਊਗਾ ਤੇ ਨਾਨਕਿਆਂ ਦੇ ਤਾਇਆ ਆਈ ਜਾਣਾ ਉਹਨੇ ਉਹ ਸ਼ਦਾਈਆ ਫੌਤ ਦਾ ਮਤਲਬ ਹੁੰਦਾ ਦੁਨੀਆਂ ਤੋਂ ਚਲੇ ਗਿਆ ਅਹਾ ਮਰ ਗਿਆ ਨਹੀਂ ਨਹੀਂ ਦੁਨੀਆਂ ਆਜੂ ਵਾਪਸ ਝੂਟੇ ਲੈਣ ਗਿਆ ਜਦੋਂ ਮਰੀ ਗਿਆ ਆ ਕਿੱਦਾਂ ਜਾਊ ਉਹ ਅੱਛਾ ਦੁਨੀਆਂ ਤੋਂ ਚਲ ਗਿਆ ਯਾਨੀ ਸੰਸਾਰ ਤੋਂ ਹੀ ਤੇ ਦੁਨੀਆਂ ਪੁੱਤ ਸੰਸਾਰ ਤੋਂ ਲਹਿਦਾ ਵਾ ਹੁਣ ਤਾਂ ਤਾਇਆ ਜੀ ਫਿਰ ਆ ਨਹੀਂ ਸਕਦਾ ਨਹੀਂ ਆ ਸਕਦਾ ਤਾਂ ਹੀ ਤੇ ਆ ਪੈਲਾਂ ਪਾਉਂਦੇ ਫਿਰਦੇ ਜੇ ਆ ਸਕਦਾ ਉਹਨਾਂ ਦਾ ਗਾਟਾ ਨਾ ਲਾਉਂਦਾ ਤਾਂ ਆ ਕੇ ਤੇ ਅੰਕਲ ਨੂੰ ਸਮਝਾਉਂਦੇ ਆ ਵੀ ਸ਼ਾਦੀ ਵਿਆਹ ਕਰ ਲਓ ਉਹਦੇ ਵੀ ਤਾਇਆ ਜੀ ਕੋਈ ਸਿਰ ਤੇ ਹੈ ਨੀ ਇਹਦੇ ਵੀ ਸਿਰ ਤੇ ਨੀ ਨਹੀਂ ਨਹੀਂ ਇਹਦੇ ਤੇ ਸਿਰ ਤੇ ਬਹੁਤਾ ਅੰਕਲ ਦੇ ਸਿਰ ਤੇ ਕੋਈ ਹੈ ਨੀ ਇਹਦੇ ਸਿਰ ਤੇ ਕੌਣ ਇਹਦੇ ਸਿਰ ਤੇ ਤਾਂ ਪੁੱਤ 7 ਨਿਆਣੇ ਆ ਆਪਦੀ ਮਾਂ ਨੂੰ ਸਾਂਭਣਗੇ ਨਹੀਂ 7 ਹੀ ਮੁੰਡੇ ਆ 7 ਹੀ ਮੁੰਡੇ ਤੁਹਾਡੇ ਸਾਰੇ ਜਾਣ ਪਛਾਣ ਵਾਲੇ ਵੀ ਤਾਇਆ ਮੁੰਡੇ ਜੰਮਣ ਵਾਲੇ ਆ ਸਾਰੇ ਕੋਈ ਕੁੜੀ ਨੀ ਪੈਦਾ ਕਰਦੇ ਨੀ ਪੈਦਾ ਕਰਦੇ ਰੱਖੀ ਮਤਲਬ ਪੁੱਤ ਨਹੀਂ ਨਹੀਂ ਮਤਲਬ ਕੋਈ ਜਿੰਨਾ ਨੂੰ ਪੁੱਛੀਦਾ ਤੁਹਾਡੇ ਸਾਰਿਆਂ ਦੇ ਮੁੰਡੇ ਹੀ ਹੁੰਦੇ ਤੇ ਪੁੱਛਣ ਨੂੰ ਪੁੱਤ ਮੈਂ ਹੀ ਕਿਤੇ ਜਾਣ ਕੇ ਪੈਦਾ ਕਰਦਾ ਕੋਈ ਮੁੰਡਾ ਜੇ ਬੰਦੇ ਤੇ ਔਰਤ ਦੇ ਹੱਥ ਵਸ ਹੋਵੇ ਮੁੰਡਾ ਤੇ ਕੁੜੀ ਪੈਦਾ ਕਰਨੀ ਫੇਰ ਕੁੜੀਆਂ ਕੋਈ ਪੈਦਾ ਹੀ ਨਾ ਕਰੇ ਇਹ ਤਾਂ ਮਾਲਕ ਦੇ ਹੱਥ ਆ ਮਾਲਕ ਦੇ ਹੱਥ ਹੈ ਵੈਸੇ ਆਲੇ ਦੁਆਲੇ ਮੈਂ ਦੇਖਿਆ ਸਾਰਿਆਂ ਦੇ ਮੁੰਡੇ ਹੀ ਹੁੰਦੇ ਤੁਹਾਡੇ ਕੁਦਰਤੀ ਹੈ ਤਾਇਆ ਜੀ ਕੁਦਰਤੀ ਅਸੀਂ ਤੇ ਇਹਨਾਂ ਧਿਆਨ ਨੀ ਦਿੱਤਾ ਤੂੰ ਵਾਹਵਾ ਲਿਖਤ ਪੜ੍ਹਤ ਕਰਦਾ ਨੀ ਨਾ ਕਿਹਦੇ ਮੁੰਡੇ ਕਿਹਦੇ ਕੁੜੀਆਂ ਤੇ ਉਹ ਉਹਨਾਂ ਨੂੰ ਨੀ ਗੈਰਤ ਗੁਰਤ ਆਉਂਦੀ ਅੰਕਲ ਦਾ ਗਾਟਾ ਲਾਉਣ ਅੰਕਲ ਬੇਵਜਾ ਹੀ ਮਰਵਾ ਦੇ ਨਹੀਂ ਫਿਰ ਵੀ ਉਹ ਇਹ ਤਾਂ ਗਲਤ ਗੱਲ ਆ ਤੂੰ ਦੁਨੀਆਂ ਗੱਲਾਂ ਕਰਦੀ ਉਹਨਾਂ ਨੂੰ ਸ਼ਰਮ ਨੀ ਆਉਂਦੀ ਹੋਊਗੀ ਤੂੰ ਭੇਜ ਦੇਣਾ ਤੇਰੇ ਕੋਲ ਥੋੜਾ ਬਹੁਤਾ ਉਹਨਾਂ ਨੂੰ ਪੱਟੀਆਂ ਪੜਾ ਦੇ ਫਿਰ ਨਹੀਂ ਆਲਾ ਦੁਆਲਾ ਦੱਸਦਾ ਨਾ ਹੋਊਗਾ ਵੀ ਤੁਹਾਡੀ ਮੰਮੀ ਏਦਾਂ ਨਹੀਂ ਦੱਸਦੇ ਨੀ ਨਾ ਹੁਣੇ ਦੱਸਦੇ ਹੁੰਦੇ ਤੇ ਹੁਣ ਨੂੰ ਤਾਂ ਅੰਕਲ ਡਿੰਗਿਆ ਹੋਣਾ ਅੱਛਾ ਕਿਹੜੇ ਕਿਹੜੇ ਨਿਆਣੇ ਛੋਟੇ ਹੀ ਆ ਇੱਕ ਇੱਕ ਸਾਲ ਦਾ ਵਾ ਇੱਕ 2 ਦਾ ਇੱਕ 3 ਦਾ ਇੱਕ 4 ਦਾ ਇੱਕ 5 ਦਾ ਇੱਕ 6 ਦਾ ਇੱਕ 7 ਦਾ ਅੱਛਾ ਹਰ ਸਾਲ ਹੀ ਪੈਦਾ ਹੁੰਦੇ ਰਹੇ ਹਾਂ ਤੇ ਤਾਂ ਹੀ ਸਾਲ ਸਾਲ ਦਾ ਫਰਕ ਵਾ 7 ਸਾਲਾਂ ਦਾ ਸਭ ਤੋਂ ਵੱਡਾ ਹਾਂਜੀ ਤੇ ਤਾਇਆ ਜੀ ਫਿਰ 7 ਸਾਲਾਂ ਦੇ ਵਿਚਾਰੇ ਨੇ ਕੀ ਉਹਨੇ ਲੜਨਾ ਬਸ ਫਿਰ ਚੁੱਪ ਕਰਕੇ ਬਹਿ ਜਾ ਫਿਰ ਭਾਲਦਾ ਤੇ ਇਹਦੇ ਦੇਖੋ ਜੀ ਹਰਵਿੰਦਰ ਭਾਜੀ ਤਾਇਆ ਜੀ ਦੇਖੋ ਪੂਰੀ ਟੌਰ ਵਾਲੇ ਹਰਵਿੰਦਰ ਭਾਜੀ ਇਹ ਹਰਵਿੰਦਰ ਆ ਇਹ ਤਾਂ ਗੁਰਨੇ ਰੁਗਾ ਜਿਹਾ ਲੱਗਦਾ ਗੁਰਨੇ ਰੁਗਾ ਜਿਹਾ ਆਹ ਬਈ ਇਹ ਤਾਂ ਪੂਰਾ ਜੈਂਟਲਮੈਨ ਬਲੈਦੀਆ ਬਣਿਆ ਫਿਰਦਾ ਪੂਰਾ ਆਸਟ੍ਰੇਲੀਅਨ ਬਣਿਆ ਫਿਰਦਾ ਕਹਦੇ ਬੈਠਾ ਵੀਲਚੇਅਰ ਜੀ ਦੇ ਵੀਲਚੇਅਰ ਨੀ ਇਹ ਤਾਂ ਹੈ ਜਿਹੜੀ ਭਜਾਉਣ ਵਾਲੀ ਸਕੂਟਰੀ ਜੀ ਆ ਸ਼ਾ ਬੱਲੇ ਬੱਲੇ ਬੱਲੇ ਬਈ ਹਰਬਿੰਦਰ ਸ਼ਾਹ ਇਹ ਵੀ ਰੂਪ ਰਿਹਾ ਤੇਰਾ ਬਈ ਵੇਖ ਕੇ ਨਾ ਜੈਂਟਲਮੈਨ ਬਣਿਆ ਪੂਰਾ ਹਾਂ ਏਦਾਂ ਲੱਗਦਾ ਵੀ ਇਹਦਾ ਆਣ ਗਵਾਣ ਤੇਰਾ ਇਸ਼ਕ ਚੱਲਣ ਡਿਆ ਸੀ ਇਸ ਟਾਈਮ ਚੱਲਣ ਡਿਆ ਕਹਿੰਦਾ ਹਾਂ ਚਿਹਰੇ ਦਾ ਨੂਰ ਦੱਸਦਾ ਚਿਹਰੇ ਦਾ ਨੂਰ ਤਾ ਜੀ ਹਾਂ ਵੈ ਤੇ ਚਿਹਰੇ ਦਾ ਨੂਰ ਕਿਉਂਕਿ ਜਿੱਥੇ ਪਿਆਰ ਹੈ ਨਾ ਜਿੱਥੇ ਮੁਹੱਬਤ ਦਾ ਉਹ ਚਿਹਰੇ ਦੇ ਬੰਦੇ ਦੇ ਲਹਿਦਾ ਹੀ ਨੂਰ ਹੁੰਦਾ ਬੰਦਾ ਸ਼ੀਸ਼ੇ 'ਚ ਵੇਖ ਵੇਖ ਕੇ ਆਪ ਹੀ ਸ਼ਰਮਾਉਂਦਾ ਰਹਿੰਦਾ ਅੱਛਾ ਹੈ ਵੀ ਹੁੰਦਾ ਜੀ ਤੁਹਾਨੂੰ ਕਦੇ ਪਿਆਰ ਹੋਇਆ ਨੀ ਤਾਂ ਤੁਹਾਨੂੰ ਹੀ ਪਹਿਲੀ ਗੱਲ ਮੂੰਹ ਸ਼ੀਸ਼ੇ 'ਚ ਵੇਖ ਕੇ ਤੁਹਾਨੂੰ ਉਦਾਂ ਹੀ ਸ਼ਰਮਾ ਦੇਣੀ ਵੀ ਮੂੰਹ ਦੇ ਹਾਲ ਕੀ ਬਣੇ ਸੋਹਣਾ ਜਿਹੜਾ ਬੱਚਾ ਜਿਹਦਾ ਸੋਹਣਾ ਪਿਆਰ ਮੁਹੱਬਤ ਸ਼ੀਸ਼ੇ ਚ ਵੇਖ ਵੇਖ ਮੁਸਕਰਾਉਂਦਾ ਰਹਿੰਦਾ ਤੇ ਉਥੋਂ ਪਤਾ ਲੱਗਦਾ ਘਰਦਿਆਂ ਨੂੰ ਵੀ ਇਹਨੂੰ ਕੋ ਪੰਗਾ ਲਿਆ ਹੋਇਆ ਤੇ ਕਹਿੰਦੇ ਪੈਗ ਲੱਗੇ ਹੋਏ ਸੀ ਹੈਂ ਇਹ ਫੋਟੋ ਚ ਪੈਗ ਲੱਗੇ ਸੀ ਅਸੀਂ ਕਹੀ ਜਾਂਦੇ ਪਿਆਰ ਦਾ ਸਰੂਰ ਆ ਸਰੂਰ ਤੇ ਫਿਰ ਸ਼ਰਾਬ ਦਾ ਵਾ ਤੇ ਸ਼ਰਾਬ ਦੇ ਸਰੂਰ ਚ ਤੇ ਪਿਆਰ ਦੇ ਸਰੂਰ ਚ ਕੋਈ ਫਰਕ ਆ ਨਹੀਂ ਲਗਭਗ ਕੋਈ ਜਿਹਾ ਹੀ ਹੁੰਦਾ ਅੱਛਾ ਸਗੋਂ ਪਿਆਰ ਦਾ ਸਰੂਰ ਥੋੜਾ ਜ਼ਿਆਦਾ ਹੁੰਦਾ ਸ਼ਰਾਬ ਦਾ ਘੱਟ ਹੁੰਦਾ ਇਹਦੇ ਜਿਹੜੇ ਦੋਵੇਂ ਰੂਪ ਨਜ਼ਰ ਆਉਣ ਦਾ ਸ਼ਰਾਬ ਦਾ ਦੱਸ ਦਿੱਤਾ ਪਿਆਰ ਦਾ ਲਕੋ ਲਿਆ ਪਿਆਰ ਦਾ ਲਕੋ ਲਿਆ ਹਾਂਜੀ ਦੋਵੇਂ ਚੀਜ਼ਾਂ ਨਜ਼ਰ ਆ ਰਹੀਆਂ ਏਦਾਂ ਕਿੱਦਾਂ ਪਤਾ ਲੱਗਦਾ ਸਾਨੂੰ ਵੀ ਦੱਸ ਦਿਓ ਐ ਨੀ ਨਾ ਪੁੱਤ ਗੁਣ ਦੇਈਦੇ ਪਹਿਲੀ ਨੀ ਪੜ੍ਹੀ ਦੂਜੀ ਨੀ ਪੜ੍ਹੀ ਸਿੱਧਾ ਹੀ ਬੀ ਏ ਐਮ ਏ ਦੀਆਂ ਕਿਤਾਬਾਂ ਲੈਣ ਨੂੰ ਫਿਰਦਾ ਤੇ ਤੈ ਜੀ ਪਰਮਜੋਤਨ ਸਾਹਿਬ ਆਏ ਨੇ ਸਤਿ ਸ਼੍ਰੀ ਅਕਾਲ ਜੀ ਜਸ ਬਾਜਵਾ ਦਾ ਕੋਈ ਵੀ ਗਾਣਾ ਸੁਣਾ ਦਿਓ ਜੀ ਇਹ ਤੁਸੀਂ ਕਲਾਕਾਰੀ ਤੇਰੇ ਮੂੰਹੋਂ ਪਹਿਲਾਂ ਸੁਣਿਆ ਪਰਮ ਸਾਹਿਬ ਜੀ ਨਹੀਂ ਤੇ ਹੋਣਾ ਤੈ ਜੀ ਕੋਈ ਜਸ ਬਾਜਵੇ ਤੇ ਗਾਇਕ ਆਉਣਾ ਉਹਨੇ ਗੀਤ ਹੋਣੇ ਆ ਲੱਭ ਲੈਂਦੇ ਆ ਰਾਜ ਆਲੂ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਤੈ ਜੀ ਯਾਰ ਲੱਭ ਕੇ ਗਵਾ ਬੈਠੇ ਦੁਰਗਾ ਰੰਗੀਲਾ ਦਾ ਗੀਤ ਸੁਣਨਾ ਚਾਹੁੰਦੇ ਨੇ ਦੁਰਗਾ ਰੰਗੀਲਾ ਦਾ ਗੀਤ ਆਏ ਹਾਏ ਸਾਡੀ ਪਿੱਠ ਦੇ ਇੰਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ ਜਿਹੜਾ ਉਹ ਗਾਣਾ ਗਾ ਗਿਆ ਨਾ ਦੁਰਗਾ ਰੰਗੀਲਾ ਬਾਅਦ ਚ ਨੀ ਉਹ ਤੋਂ ਗਾਇਆ ਗਿਆ ਕੋਈ ਬਾਕੀ ਟਾਈਮ ਪਾਸ ਕਰਦਾ ਰਿਹਾ ਅਰੇ ਆ ਵੀ ਗੀਤ ਸੁਣਾ ਨਾ ਨਾ ਨਾ ਕਹਿਣ ਨੂੰ ਜੋ ਮਰਜ਼ੀ ਕਰੀਏ ਜੋ ਉਹਨੇ ਪਿੱਠ ਤੇ ਜਿੰਨੇ ਵਾਰ ਕੀਤੇ ਸਭ ਕੀਤੇ ਜਿਗਰੀ ਯਾਰਾਂ ਨੇ ਇਹਨੇ ਸੁਣ ਲਿਆ ਨਾ ਹਾਏ ਹਾਏ ਹਾਏ ਦੋ ਪਤਰ ਨਾਰਾਂ ਦੇ ਸੱਜਣਾ ਨੂੰ ਵੇਖ ਕੇ ਦੁੱਖ ਟੁੱਟ ਦੇ ਬਿਮਾਰਾਂ ਦੇ ਉਹ ਗੀਤ ਜਿਹੜਾ ਨਾ ਉਹ ਬਾਲਾ ਜਾ ਫਲਾ ਤੂੰ ਕਿਤੇ ਉਹ ਸੁਣ ਲਿਆ ਜਿਹਨੇ ਬਿਮਾਰਾਂ ਦੇ ਦੁੱਖ ਟੁੱਟਦੇ ਨੇ ਜੀ ਤੇ ਤੈ ਜੀ ਮੋਗੇ ਵਾਲੇ ਰਵਿੰਦਰ ਭਾਜੀ ਗੀਤ ਸੁਣਨਾ ਚਾਹੁੰਦੇ ਨੇ ਵਾਰਿਸ ਮਨਮੋਹਰ ਵਾਰਿਸ ਦਾ ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ ਹਾਏ ਹਾਏ ਹਾਏ ਹਾਏ ਆਵੇ ਦੁੱਖ ਟੁੱਟਣ ਬਿਮਾਰਾਂ ਵਾਲਾ ਗੀਤ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਹਰਵਿੰਦਰ ਸਿੰਘ ਵਾਹ ਬਈ ਵਾਹ ਤੈਨੂੰ ਯਾਦ ਕੋਈ ਆਇਆ ਐਵੇਂ ਨਹੀਂ ਫੋਟੋ ਵੀ ਉਹ ਭੇਜੀ ਜਦੋਂ ਤੈਨੂੰ ਇਸ਼ਕ ਹੋਇਆ ਸੀ ਹੁਣ ਤੂੰ ਚਿਹਰੇ ਦਾ ਨੂਰ ਛਪਾਉਣ ਲਈ ਪੈਗ ਦਾ ਦੱਸ ਦਿੱਤਾ ਤੇ ਪਰ ਨੂਰ ਤੈਨੂੰ ਦੱਸਦਾ ਵਾ ਸਰੂਰ ਕਿਸੇ ਇਸ਼ਕ ਦਾ ਸੀ ਤੇ ਤਾਇਆ ਵੱਡੀ ਉਮਰ ਚ ਵੀ ਪਿਆਰ ਹੋ ਸਕਦਾ ਕਿਹੜੀ ਵੱਡੀ ਉਮਰ ਜਿੱਦਾਂ ਤੁਹਾਡੀ ਉਮਰ ਦੇ ਚ ਨਹੀਂ ਤੂੰ ਸਿੱਧਾ ਮੈਨੂੰ ਹੀ ਪੁੱਛ ਲਾ ਹਾਂ ਤੂੰ ਗੋਲ ਮੋਲ ਜੀ ਗੱਲ ਕਰਨਾ ਨਹੀਂ ਤੁਹਾਨੂੰ ਪੁੱਛਣ ਨੂੰ ਤਾਇਆ ਜੀ ਤੁਸੀਂ ਜੁੱਤੀ ਬੜੀ ਜਲਦੀ ਲਾਉਣੇ ਤੇ ਲਾ ਪੁੱਤ ਮੈਂ ਇੱਦਾਂ ਵੀ ਲੈਣੀ ਆ ਬੰਦੇ ਦਾ ਬਣ ਗਿਆ ਪੁੱਤ ਤੇ ਗਾਣਾ ਲਾ ਦੇ ਤੇ ਗੱਲ ਚੰਗੀ ਆ ਲਾ ਮਿਲ ਗਈ ਦੁਰਗਾਨ ਗੀਲਾ ਲਾ ਪੁੱਤਰ ਨਹੀਂ ਤੇ ਜੁੱਤੀਆਂ ਫਿਰ ਤੇਰੇ ਵੀ ਬੜੀਆਂ ਫਿਰਨਗੀਆਂ

0: मैं मनबीर कौर लैके हाजिर हाँ प्रोग्राम अज का दिन इतिहास विच। सो सब तो पहला मेरे वालों प्यार भरी सत श्री अकाल। जिवें कि असीं हर रोज सांझियां करदे हां तुहाडे नाल पंजाब सिख इतिहास अते देश दुनिया नाल वापरियां कुछ इतिहासिक घटनावां दी, जिन्हां दा संबंध खास तौर ते अज दे दिन नाल जुड़िया हुंदा है। सो देखदे हां जी अज दे दिन सिख इतिहास अते पंजाब विच की कुछ वापरिया सी।
1: सन 1845 हीरा सिंह डोगरे दीयां फौजां ने नौरंगाबाद विच बाबा बीर सिंह दे डेरे उते हमला कीता ते बाबा बीर सिंह, कंवर कश्मीरा सिंह, अतर सिंह संधावालिया नूं मार दिता। सन 1843 तो बाद दलीप सिंह महाराजा सी ते राणी जिंदा उस दी गाड़ियां, पर असल ताकत हीरा सिंह डोगरा दे उस दे वजीर पंडित जल्ला दे कोल सी। इस वेले हीरा सिंह दा ताया गुलाब सिंह जम्मू दा राजा सी। महाराजा रणजीत सिंह दे दो होर पुत्तर पिशौरा सिंह ते कश्मीर सिंह इस वेले सियालकोट विच सन। गुलाब सिंह इन्हां नूं वी खत्म करना चाहुंदा सी। दोहां शहजादियां दा इक अहलकार महताब सिंह गुलाब सिंह डोगरे नाल मिलिया होया सी। ਜਦੋਂ ਉਹਨਾਂ ਨੂੰ ਇਹ ਰਾਜ਼ ਪਤਾ ਲੱਗਾ ਤਾਂ ਉਹਨਾਂ ਨੇ ਉਸ ਨੂੰ ਮਰਵਾ ਦਿੱਤਾ। ਇਸ ਤੇ ਗੁਲਾਬ ਸਿੰਘ ਗੁੱਸੇ ਹੋ ਗਿਆ। ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਕੋਈ ਡਰਾਮਾ ਰਚ ਕੇ ਖਤਮ ਕਰਨਾ ਚਾਹਿਆ। ਅਪ੍ਰੈਲ 1844 ਦੇ ਸ਼ੁਰੂ ਵਿੱਚ ਜਰਨੈਲ ਗੁਲਾਬ ਸਿੰਘ ਕਾਲੋ ਮਨਹਾਲੀਆ ਡੋਗਰਾ ਨਹੀਂ ਤੇ ਉਹਨਾਂ ਨੂੰ ਸਿਆਲਕੋਟ ਚੋਂ ਨਿਕਲਣ ਵਿੱਚ ਮਦਦ ਕੀਤੀ। ਕਸ਼ਮੀਰਾ ਸਿੰਘ ਉਥੋਂ ਨਿਕਲ ਕੇ ਨੌਰੰਗਾਬਾਦ ਵਿੱਚ ਬਾਬਾ ਬੀਰ ਸਿੰਘ ਦੇ ਡੇਰੇ ਤੇ ਆ ਪਹੁੰਚਿਆ। ਉਧਰ ਅਤਰ ਸਿੰਘ ਸੰਧਾਵਾਲੀਆ ਵੀ ਕੁਰੂਕਸ਼ੇਤਰ ਤੋਂ ਮੁੜ ਆਇਆ ਸੀ ਤੇ ਉਹ ਵੀ ਬਾਬਾ ਬੀਰ ਸਿੰਘ ਦੀ ਸ਼ਰਨ ਵਿੱਚ ਆ ਚੁੱਕਿਆ ਸੀ। ਹਰੀ ਸਿੰਘ ਨਲੂਆ ਦਾ ਪੁੱਤਰ ਜਵਾਰ ਸਿੰਘ ਵੀ ਉਹਨੇ ਦਿਨੀ ਉਥੇ ਸੀ। ਜਦੋਂ ਹੀਰਾ ਸਿੰਘ ਨੂੰ ਅਤਰ ਸਿੰਘ ਸੰਧਾਵਾਲੀਏ ਅਤੇ ਕੰਵਰ ਕਸ਼ਮੀਰਾ ਸਿੰਘ ਦੇ ਨੌਰੰਗਾਬਾਦ ਵਿੱਚ ਹੋਣ ਦਾ ਪਤਾ ਲੱਗਾ ਤਾਂ ਉਸਨੇ ਫੌਜ ਨੂੰ ਉਸ ਪਾਸੇ ਕੂਚ ਕਰਨ ਦਾ ਹੁਕਮ ਦਿੱਤਾ। ਪਹਿਲਾਂ ਉਸਨੇ ਬਾਬਾ ਬੀਰ ਸਿੰਘ ਨੂੰ ਪੈਗਾਮ ਭੇਜਿਆ ਕਿ ਉਹ ਅਤਰ ਸਿੰਘ ਨੂੰ ਉਹਦੇ ਹਵਾਲੇ ਕਰ ਦੇਵੇ। ਇਸ ਤੇ ਬਾਬਾ ਬੀਰ ਸਿੰਘ ਨੇ ਜਵਾਬ ਭੇਜਿਆ ਕਿ ਜੋ ਸ਼ਖਸ ਗੁਰੂ ਘਰ ਵਿੱਚ ਪਨਾਹ ਮੰਗ ਲਏ ਉਹਨੂੰ ਸ਼ਰਨ ਦਿੱਤੀ ਜਾਂਦੀ ਹੈ ਤੇ ਕਿਸੇ ਦੁਸ਼ਮਣ ਦੇ ਹਵਾਲੇ ਨਹੀਂ ਕੀਤਾ ਜਾਂਦਾ। ਹੁਣ ਹੀਰਾ ਸਿੰਘ ਨੇ ਡੋਗਰਾ ਯੂਨਿਟਾਂ ਤੇ ਆਪਣੀਆਂ ਦੂਜੀਆਂ ਵਫ਼ਾਦਾਰ ਯੂਨਿਟਾਂ ਨੂੰ ਬਾਬਾ ਬੀਰ ਸਿੰਘ ਦੇ ਡੇਰੇ ਉੱਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ। ਹੀਰਾ ਸਿੰਘ ਦਾ ਹੁਕਮ ਸੀ ਕਿ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਤੇ ਬਸ ਕਤਲ ਹੀ ਕਰੀ ਜਾਣਾ ਹੈ। ਇਸ ਹੁਕਮ ਹੇਠ ਲਾਭ ਸਿੰਘ ਡੋਗਰਾ ਦੀ ਫੌਜ ਨੇ ਆਉਂਦਿਆਂ ਹੀ ਗੋਲੇ ਚਲਾਏ। ਇਹਨਾਂ ਵਿੱਚ ਇੱਕ ਗੋਲਾ ਬਾਬਾ ਬੀਰ ਸਿੰਘ ਦੀ ਲੱਤ ਉੱਤੇ ਲੱਗਾ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਦੋਂ ਜਰਨੈਲ ਗੁਲਾਬ ਸਿੰਘ ਨੂੰ ਬਾਬਾ ਜੀ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਤਾਂ ਉਹ ਬਾਬਾ ਜੀ ਨੂੰ ਮਿਲਣ ਆਇਆ। ਉਸਨੇ ਹਾਲ ਚਾਲ ਪੁੱਛਣ ਤੋਂ ਬਾਅਦ ਬਾਬਾ ਜੀ ਨੂੰ ਆਖਿਆ ਕਿ ਉਹ ਅਤਰ ਸਿੰਘ ਨੂੰ ਉਹਨਾਂ ਦੇ ਹਵਾਲੇ ਕਰ ਦੇਣ। ਇਸ ਵੇਲੇ ਅਤਰ ਸਿੰਘ ਆਪ ਵੀ ਉੱਥੇ ਪਹੁੰਚ ਗਿਆ ਸੀ। ਗੁਲਾਬ ਸਿੰਘ ਉਸ ਵੇਲੇ ਅਜੀਤ ਸਿੰਘ ਸੰਧਾਵਾਲੀਆ ਦੇ ਘੋੜੇ ਉੱਤੇ ਸਵਾਰ ਸੀ। ਆਪਣੇ ਮਾਰੇ ਜਾ ਚੁੱਕੇ ਭਤੀਜੇ ਦਾ ਘੋੜਾ ਵੇਖ ਕੇ ਉਸ ਨੂੰ ਰੂਹ ਆ ਗਿਆ। ਉਹਨੇ ਆਪਣੀ ਦੁਨਾਲੀ ਬੰਦੂਕ ਵਿੱਚੋਂ ਇੱਕ ਗੋਲੀ ਜਨਰਲ ਗੁਲਾਬ ਸਿੰਘ ਉੱਤੇ ਚਲਾਈ ਜਿਹਦੇ ਨਾਲ ਉਹ ਮਾਰਿਆ ਗਿਆ। ਇਸ ਤੇ ਗੁਲਾਬ ਸਿੰਘ ਦੇ ਫੌਜੀਆਂ ਨੇ ਬੰਦੂਕਾਂ ਚਲਾ ਕੇ ਅਤਰ ਸਿੰਘ ਨੂੰ ਮਾਰ ਦਿੱਤਾ ਤੇ ਉਸ ਦਾ ਸਿਰ ਵੱਢ ਲਿਆ। ਇਸ ਤੋਂ ਬਾਅਦ ਉਹਨਾਂ ਨੇ ਗੋਲੀਆਂ ਮਾਰ ਕੇ ਕੰਵਰ ਕਸ਼ਮੀਰਾ ਸਿੰਘ, ਮਹਾਰਾਜਾ ਸ਼ੇਰ ਸਿੰਘ ਦਾ ਦੀਵਾਨ ਵਿਸਾਖਾ ਸਿੰਘ ਤੇ ਸੈਂਕੜੇ ਹੋਰ ਸਿੱਖ ਮਾਰ ਦਿੱਤੇ। ਇਸ ਦੇ ਨਾਲ ਹੀ ਹੀਰਾ ਸਿਉਂ ਦੀ ਫੌਜ ਨੇ ਸਾਰਾ ਡੇਰਾ ਵੀ ਲੁੱਟ ਲਿਆ। ਇਸ ਕਤਲੇਆਮ ਵਿੱਚੋਂ ਕੁਝ ਲੋਕ ਬਚ ਕੇ ਨਿਕਲ ਗਏ ਤੇ ਦਰਿਆ ਵੱਲ ਦੌੜੇ। ਦਰਿਆ ਦੇ ਦੂਜੇ ਪਾਸੇ ਕਪੂਰਥਲਾ ਦੀ ਫੌਜ ਨੇ ਗੋਲਾਬਾਰੀ ਕਰਕੇ ਇਨ੍ਹਾਂ ਵਿੱਚੋਂ ਬਹੁਤ ਸਿੱਖ ਸ਼ਹੀਦ ਕੀਤੇ। ਇਸ ਤੋਂ ਬਾਅਦ ਹੀਰਾ ਸਿਉਂ ਦੀ ਫੌਜ ਅਤਰ ਸਿੰਘ ਦਾ ਸਿਰ ਲੈ ਕੇ ਹੀਰਾ ਸਿੰਘ ਕੋਲ ਲਾਹੌਰ ਪਹੁੰਚੀ ਤੇ ਇਨਾਮ ਹਾਸਲ ਕੀਤੇ। ਇਹ ਕਤਲੇਆਮ 6 ਮਈ 1845 ਦੇ ਦਿਨ ਹੋਇਆ ਸੀ। ਸਨ 1930 ਸਿਵਲ ਨਾਫਰਮਾਨੀ ਦੌਰਾਨ 6 ਮਈ ਨੂੰ ਭਾਰਤ ਦੇ ਕਈ ਸ਼ਹਿਰਾਂ ਵਿੱਚ ਲੋਕਾਂ ਨੇ ਹੜਤਾਲ ਕੀਤੀ ਹੋਈ ਸੀ। ਇਸ ਸਬੰਧ ਵਿੱਚ ਦਿੱਲੀ ਵਿਖੇ ਵੀ ਲੋਕਾਂ ਨੇ ਹੜਤਾਲ ਕੀਤੀ ਤੇ ਨਾਲ ਹੀ ਗਲੀਆਂ ਅਤੇ ਬਾਜ਼ਾਰਾਂ ਵਿੱਚ ਜਲੂਸ ਕੱਢੇ ਅਤੇ ਕਚਹਿਰੀਆਂ ਅਤੇ ਦੂਜੇ ਦਫ਼ਤਰਾਂ ਦੇ ਬਾਹਰ ਪਿਕਟਿੰਗ ਵੀ ਕੀਤੀ। 2-3 ਵਾਰ ਇੰਜ ਹੀ ਹੁੰਦਾ ਰਿਹਾ ਕਿਉਂਕਿ ਕੋਤਵਾਲੀ ਗੁਰਦੁਆਰਾ ਸੀਸਗੰਜ ਦੇ ਬਿਲਕੁਲ ਨਾਲ ਲੱਗਦੀ ਸੀ। ਇਸ ਕਰਕੇ ਕਾਫੀ ਲੋਕ ਗੁਰਦੁਆਰੇ ਦੇ ਬਾਹਰ ਵੀ ਇਕੱਠੇ ਹੋ ਗਏ ਤੇ ਉਥੋਂ ਕੋਤਵਾਲੀ ਦੀ ਕਾਰਵਾਈ ਵੇਖਣ ਲੱਗ ਪਏ। ਦੁਪਹਿਰ ਦੇ ਕੋਈ 3:30 ਵਜੇ ਗੁਰਦੁਆਰੇ ਵੱਲ 2 ਇੱਟਾਂ ਮਾਰੀਆਂ ਗਈਆਂ। ਇਸ ਦੀ ਸ਼ਿਕਾਇਤ ਗੁਰਦੁਆਰੇ ਦੇ ਮੈਨੇਜਰ ਨੇ ਡੀਸੀ ਕੋਲ ਕੀਤੀ। ਪੁਲਿਸ ਨੇ ਉਲਟਾ ਗੁਰਦੁਆਰੇ ਤੇ ਹੀ ਇਲਜ਼ਾਮ ਲਾ ਦਿੱਤਾ। ਇਸ ਰੌਲੇ ਰੱਪੇ ਵਿੱਚ ਗੁਰਦੁਆਰੇ ਦੇ ਅੱਗੇ ਅਤੇ ਅੰਦਰ ਬਹੁਤ ਵੱਡੀ ਭੀੜ ਜੁੜ ਗਈ। ਅੱਧੇ ਘੰਟੇ ਵਿੱਚ ਹੀ ਪੁਲਿਸ ਦੀਆਂ 3 ਬੱਸਾਂ ਆ ਪਹੁੰਚੀਆਂ। ਤੀਜੀ ਬੱਸ ਵਿੱਚ ਫੁਹਾਰੇ ਵੱਲੋਂ ਕੁਝ ਰੋੜੇ ਵਜੇ। ਇਸ ਤੇ ਪੁਲਿਸ ਨੇ ਵਹਿਸ਼ੀਆਣਾ ਲਾਠੀਚਾਰਜ ਸ਼ੁਰੂ ਕੀਤਾ। ਲੋਕ ਡਰਦੇ ਹੋਏ ਗੁਰਦੁਆਰੇ ਵੱਲ ਦੌੜੇ। ਹੁਣ ਕੋਤਵਾਲੀ ਅਤੇ ਗੁਰਦੁਆਰੇ ਵਿੱਚ ਵੱਡੀ ਭੀੜ ਨੇ ਇੱਕ ਦੂਜੇ ਵੱਲ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਥੋੜੀ ਦੇਰ ਬਾਅਦ ਪੁਲਿਸ ਨੇ ਕੋਤਵਾਲੀ ਤੋਂ ਗੁਰਦੁਆਰੇ ਵੱਲ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਦੀ ਫਾਇਰਿੰਗ 50 ਮਿੰਟ ਦੇ ਕਰੀਬ ਜਾਰੀ ਰਹੀ। ਗੁਰਦੁਆਰੇ ਦੀ ਇਮਾਰਤ ਉੱਤੇ ਗੋਲੀਆਂ ਦੇ 686 ਨਿਸ਼ਾਨ ਸਨ। ਪੁਲਿਸ ਦੀ ਫਾਇਰਿੰਗ ਨਾਲ 36 ਬੰਦੇ ਜ਼ਖਮੀ ਹੋਏ। ਬਾਅਦ ਵਿੱਚ ਤਾਰਾ ਚੰਦ ਪੁਲਸੀਏ ਦੀ ਅਗਵਾਈ ਵਿੱਚ ਪੁਲਿਸ ਨੇ ਗੁਰਦੁਆਰੇ ਦੇ ਲੰਗਰ ਉੱਤੇ ਹਮਲਾ ਕੀਤਾ। ਪੁਲਿਸ ਦੇ ਐਕਸ਼ਨ ਦੇ ਖਿਲਾਫ ਲੋਕਾਂ ਵਿੱਚ ਆਮ ਕਰਕੇ ਤੇ ਸਿੱਖਾਂ ਵਿੱਚ ਖਾਸ ਕਰਕੇ ਬੜਾ ਰੋਸ ਪੈਦਾ ਹੋਇਆ।
0: ਸੋ ਇਹ ਸਨ ਪੰਜਾਬ ਅਤੇ ਸਿੱਖ ਤਾਰੀਖ ਨਾਲ ਜੁੜੀਆਂ ਹੋਈਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦਾ ਸੰਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੋਇਆ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਦੇਸ਼ ਦੁਨੀਆ ਵਿੱਚ ਕੀ ਕੁਝ ਵਾਪਰਿਆ ਸੀ।
1: ਸਨ 1529 ਬੰਗਾਲ ਦੇ ਅਫਗਾਨੀ ਸ਼ਾਸਕ ਨੁਸਰਤ ਸ਼ਾਹ ਨੂੰ ਮੁਗਲ ਸ਼ਾਸਕ ਬਾਬਰ ਨੇ ਯੁੱਧ ਵਿਚ ਹਰਾਇਆ ਸੀ। ਸਨ 1861 ਸੁਤੰਤਰਤਾ ਸੰਗਰਾਮ ਸੈਨਾਨੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ ਮੋਤੀ ਲਾਲ ਨਹਿਰੂ ਦਾ ਜਨਮ ਹੋਇਆ ਸੀ। ਸਨ 1914 ਬਰਤਾਨੀਆ ਦੀ ਸੰਸਦ ਨੇ ਔਰਤਾਂ ਦੇ ਵੋਟ ਦੇ ਅਧਿਕਾਰ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ। ਸਨ 1944 ਮਹਾਤਮਾ ਗਾਂਧੀ ਨੂੰ ਪੁਣੇ ਸਥਿਤ ਆਗਾ ਖਾਨ ਪੈਲੇਸ ਤੋਂ ਰਿਹਾ ਕੀਤਾ ਗਿਆ ਸੀ। ਸਨ 2001 ਪੋਪ ਜਾਨ ਪਾਲ ਦੂਜੇ ਸੀਰੀਆ ਯਾਤਰਾ ਦੌਰਾਨ ਇੱਕ ਮਸਜਿਦ ਵਿਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੋਪ ਬਣੇ ਸਨ। ਸਾਲ 2013 ਪਾਕਿਸਤਾਨ ਦੇ ਵਿਚ ਇੱਕ ਚੁਨਾਵੀ ਰੈਲੀ ਦੇ ਦੌਰਾਨ ਬੰਬ ਧਮਾਕੇ ਨਾਲ 15 ਲੋਕ ਮਾਰੇ ਗਏ ਤੇ ਕਰੀਬ 15 ਲੋਕ ਹੀ ਜ਼ਖਮੀ ਹੋਏ ਸਨ।
0: ਸੋ ਇਸ ਅੱਜ ਦੇ ਦਿਨ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ ਅਗਲੇ ਐਪੀਸੋਡ ਵਿਚ ਅਗਲੇ ਦਿਨ ਦੇ ਇਤਿਹਾਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
2: ਅਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
3: ਸਲਾਹ ਬਾਰੇ ਅਰਮੇਨੀਆ ਦੀ ਕਹਾਵਤ ਹੈ ਕਿ ਗੱਡੀ ਟੁੱਟਣ ਤੋਂ ਬਾਅਦ ਸਲਾਹਾਂ ਦੀ ਚੜੀ ਲੱਗ ਜਾਂਦੀ ਹੈ। ਸੁਹਣੇ ਵਿਚਾਰਾਂ ਲਈ ਸੁਣਦੇ

ਵੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ। ਸੁਣਦੇ ਰਹੋ ਅਤੇ ਸਾਂਝ।

0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਅੱਗੇ ਸੱਪ ਤੇ ਪਿੱਛੇ ਸ਼ੀ।
1: ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਪੁਰਸ਼ ਦੁਚਿੱਤੀ ਵਿਚ ਫਸ ਜਾਵੇ ਅਤੇ ਉਸ ਨੂੰ ਕਿਸੇ ਕੰਮ ਕਾਰ ਵਿਚ ਅੰਤਿਮ ਨਿਰਣਾ ਲੈਣ ਜਾਂ ਨਾ ਲੈਣ ਵਿਚ ਦੋਹੀ ਪਾਸੀ ਨੁਕਸਾਨ ਹੁੰਦਾ ਹੋਵੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
2: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਤੇ।

ਰੀਤੀ ਰਿਵਾਜ ਬਾਰੇ ਤੁਰਕੀ ਵਾਲੇ ਕਹਿੰਦੇ ਹਨ ਕਿ ਵਕਤ ਬਦਲਣ ਨਾਲ ਰੀਤੀ ਰਿਵਾਜ ਵੀ ਬਦਲ ਜਾਂਦੇ ਹਨ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

ਨਾਲ ਸੁੱਖ ਵੀ ਦਿੰਦੀ ਹੈ ਤੇ ਦੁੱਖ ਵੀ। ਅਸਮਾਨ ਉੱਤੇ ਚੜੀ ਸਵੇਰ ਦੀ ਲਾਲੀ ਇੱਕ ਸੋਹਣਾ ਦ੍ਰਿਸ਼ ਹੈ, ਪਰ ਹਾੜ ਦੇ ਮਹੀਨੇ ਅਸਮਾਨ ਤੇ ਉਹ ਲਾਲੀ ਦਿਸ ਪਵੇ ਤਾਂ ਲਾਲੀ ਸਾਡੀ ਖੁਸ਼ੀ ਦਾ ਕਾਰਨ ਨਹੀਂ ਬਣ ਸਕਦੀ, ਕਿਉਂਕਿ ਉਹ ਕਾਲ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਉਦੋਂ ਤਾਂ ਅਸਮਾਨ ਚ ਕਾਲੀਆਂ ਘਟਾਵਾਂ ਦੇ ਕੇ ਹੀ ਖੁਸ਼ ਹੋ ਸਕਦੇ ਹਾਂ। ਵਿਚਾਰ ਮੁਨਸ਼ੀ ਪ੍ਰੇਮ ਚੰਦ। ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਪ੍ਰਾਣ ਹੌਸਲੇ ਦਾ ਪੰਛੀ ਕਲਪਨਾ ਦਾ ਸੂਰਜ ਨਿਰੰਤਰਤਾ ਦਾ ਸਮੁੰਦਰ ਵਿਸ਼ਾਲਤਾ ਦਾ ਤੇ ਦਰਖਤ ਵਿਕਾਸ ਦਾ ਪ੍ਰਤੀਕ ਹੁੰਦੇ ਹਨ ਇਹਨਾਂ ਦੇ ਨੇੜੇ ਰਹੋ ਵਿਚਾਰ ਨਰਿੰਦਰ ਸਿੰਘ ਕਪੂਰ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਵਿੱਚ ਨਾ ਕੋਈ ਪੂਰਬ ਹੁੰਦਾ ਹੈ ਨਾ ਕੋਈ ਪੱਛਮ। ਲੋਕ ਆਪਣੀਆਂ ਸੋਚਾਂ ਨਾਲ ਵਿਤਕਰੇ ਕਰ ਲੈਂਦੇ ਹਨ ਅਤੇ ਫਿਰ ਆਪ ਹੀ ਇਹਨਾਂ ਵਿਤਕਰਿਆਂ ਨੂੰ ਸੱਚ ਮੰਨਣ ਲੱਗ ਜਾਂਦੇ ਹਨ। ਮਹਾਤਮਾ ਬੁੱਧ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਬੜੀ ਜਲਦੀ ਭੁੱਲ ਗਏ ਪਿਛਲੀ ਵਾਰੀ ਤਾਂ ਕਹਿੰਦੇ ਸੀ ਤੇਰੀ ਮੂੰਗੀ ਮਸਰੀ ਨੇ ਚੱਕਤੀ ਸਾਰੀ ਬਿਮਾਰੀ ਹੁਣ ਕਿੱਥੇ ਗਿਆ ਤੁਹਾਡਾ ਵਾਅਦਾ
1: ਤੂੰ ਸਾਡੇ ਵਾਅਦੇ ਨੂੰ ਰੋਨੀ ਆ ਹੁਣ ਤਾਂ ਸਾਰੀ ਦੁਨੀਆ ਦਾ ਹੀ ਤੱਕ ਟੁੱਟਿਆ ਪਿਆ ਅਸੀਂ ਕਿਤੇ ਪਾਣੀ ਹਾਰ ਜਵਾਨ ਤਾਂ ਕੀ ਹੁਣ ਤੇ ਬੱਚੇ ਬੁੱਢੇ ਵੀ ਦਾਰੂ ਸੁੱਕੇ ਨੂੰ ਗਿੱਜ ਗਏ ਨੇ ਓਏ ਤੂੰ ਕਿਹਨੂੰ ਸਮਝਾਏਗੀ ਇੱਥੇ ਤੇ ਪੰਡਤਾਂ ਦੇ ਘਰੇ ਮੁਰਗੇ ਰਿੱਝ ਗਏ ਨੇ
2: ਮੈਂ ਕਿਹੜੇ ਪੰਡਤਾਂ ਦੇ ਘਰੇ ਮੁਰਗੇ ਰਿੱਝਿਆ
1: ਮੈਂ ਪੰਡੇ ਜੀ ਤੁਹਾਡੀ ਗੱਲ ਨਹੀਂ ਕਰ ਰਿਹਾ ਤੁਹਾਡੇ ਦਾਦਾ ਜੀ ਦੀ ਗੱਲ ਕਰ ਰਿਹਾ
2: ਮੈਂ ਹੁਣ ਪਿਛਲੇ ਸਾਲ ਵਾਲਾ ਕੁੱਤਖਾਨਾ ਫੇਰ ਸ਼ੁਰੂ ਕਰ ਲਿਆ
0: ਸ਼ਰਮਾ ਜੀ ਗੁੱਸਾ ਨਾ ਕਰੋ ਨਾਲੇ ਅੱਜ ਤੇ ਖੁਸ਼ੀ ਦਾ ਮੌਕਾ ਹੈ ਸਾਡੇ ਘਰੇ ਕੁੱਤੀ ਸੂਈ ਹੈ
1: ਕੁੱਤੀ ਸੂਈ ਆ ਹਾਏ ਕਮਲੀ ਪਹਿਲਾਂ ਕਿਉਂ ਨਹੀਂ ਦੱਸਿਆ ਜਾਂ ਬਾਲੇ ਨੂੰ ਲਿਆ ਕੇ ਬੌਲੀ ਖੜਾ
2: ਚਾਚਾ ਹੁਣ ਮੈਂ ਤੁਹਾਨੂੰ ਕੀ ਕਹਾਂ ਤੁਸੀਂ ਬੈਠੇ ਨੀਲੂ ਦੇ ਘਰੇ ਹੋ
1: ਨਾ ਜੇ ਤੇਰੇ ਘਰੇ ਬੈਠਾ ਹੁੰਦਾ ਫੇਰ ਕਿਹੜਾ ਤੂੰ ਟੱਕਰ ਮਾਰ ਕੇ ਖੋਲੀ ਢਾ ਦੇਣੀ ਸੀ
0: ਓ ਬਾਬਾ ਮੇਰੇ ਸਹੁਰੇ ਆ ਕੇ ਕਿਉਂ ਜਲੂਸ ਕੱਢਦੇ ਹੋ ਉਹ ਤਾਂ ਅੱਗੇ ਗੱਲ ਗੱਲ ਤੇ ਮੈਨੂੰ ਕਹਿੰਦੇ ਨੇ ਕਿ ਤੇਰਾ ਸਾਰਾ ਪਿੰਡ
1: ਕੰਜਰਾਂ ਦਾ
2: ਚਾਚਾ ਐਵੇਂ ਨਾ ਆਪਣੇ ਮੂੰਹੋਂ ਮੀਆਂ ਮਿੱਠੂ ਨਹੀਂ ਬਣੀਦਾ
1: ਓਏ ਅਸੀਂ ਤਾਂ ਭਤੀਜ ਪਿੰਡ ਚ ਬਾਅਦ ਚ ਆਇਆ ਸੁੱਖ ਨਾਲ ਤੇਰੇ ਦਾਦੇ ਪੜਦਾਦੇ ਤਾਂ ਸਾਤੋਂ ਵੀ ਪਹਿਲਾਂ ਰਹਿੰਦੇ ਹੁੰਦੇ ਸੀ ਹਾਂ ਸੱਚ ਦਾਦੇ ਦੀ ਗੱਲ ਸੁਣਾ ਰਿਹਾ ਸੀ ਵਿਚੇ ਰਹਿ ਗਈ
2: ਨਾ ਹੁਣ ਪੂਰੀ ਗੱਲ ਉਹਨੇ ਰਹਿੰਦੀ ਆ
1: ਉਹ ਤਾਂ ਕਰੂੰਗਾ ਜੀ ਮੈਂ ਨੀਲੂ ਦੱਸ ਰਿਹਾ ਸੀ ਕਿ ਦਾਦਾ ਜੀ ਪੰਡਤ ਲਾਹੌਰੀ ਰਾਮ ਪਿੰਡ ਦੇ ਕਹਿੰਦੇ ਕਹੋਂਦੇ ਪੰਡਤ ਸੀ
0: ਇਹ ਸ਼ਰਮਾ ਜੀ ਦੇ ਦਾਦਾ ਜੀ ਦਾ ਨਾਂ ਲਾਹੌਰੀ ਰਾਮ ਸੀ
1: ਆਹੋ ਨਾਂ ਦਾ ਹੀ ਲਾਹੌਰੀ ਸੀ ਪਰ ਟੱਪਿਆ ਕਦੇ ਫਤੂ ਢੀਂਗਾ ਨਹੀਂ ਸੀ ਆਂਦੇ ਇੱਕ ਵਾਰੀ ਉਹਨਾਂ ਦੇ ਘਰੇ ਗੁਆਂਢੀਆਂ ਦੀ ਤੁਰਦੀ ਫਿਰਦੀ ਕੁਕੜੀ ਆ ਗਈ ਕੁਕੜੀ ਵੇਖ ਕੇ ਪੜਤਾਣੀ ਦੇ ਮੂੰਹ ਚ ਪਾਣੀ ਆ ਗਿਆ
0: ਪੰਡਤਾਣੀ
1: ਬਾਲੇ ਦੀ ਦਾਦੀ ਦੇ ਉਹਨੇ ਸੋਚਿਆ ਕਿ ਪੰਡਤ ਜੀ ਅੱਜ ਕੋਈ ਸਬਜ਼ੀ ਵੀ ਲੈ ਕੇ ਨਹੀਂ ਦੇ ਕੇ ਗਏ ਕਿਉਂ ਨਾ ਅੱਜ ਕੁਕੜੀਆਂ ਧਰੀਏ ਪਰ ਅੰਦਰੋਂ ਘਬਰਾਵੇ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਬਸ ਫਾਰਮੈਲਿਟੀ ਜੀ ਪੂਰੀ ਕਰਨ ਲਈ ਚੜ ਗਈ ਕੋਠੇ ਤੇ ਲੱਗੀ ਉੱਚੀ ਹੌਲੀ ਝੂਠਾ ਸੱਚਾ ਹੋਕਾ ਦੇਣ
0: ਕਿਵੇਂ
3: ਜੇ ਕਿਸੇ ਦੀ ਗਵਾਚੀ ਹੋਵੇ ਕੁਕੜੀ ਜੇ ਕਿਸੇ ਦੀ ਗਵਾਚੀ ਹੋਵੇ ਕੁਕੜੀ
1: ਪਹਿਲੀ ਲਾਈਨ ਉੱਚੀ ਬੋਲਦਿਆ ਕਰੇ ਤੇ ਕੁਕੜੀ ਹੌਲੀ ਬੋਲਦਿਆ ਕਰੇ ਪਰ ਜੇ ਕਿਸੇ ਨੂੰ ਸੁਣਦਾ ਤਾਂ ਹੀ ਆ ਕੇ ਦੱਸਦਾ ਵੀ ਸਾਡੀ ਕੁਕੜੀ ਗਵਾਚੀ ਆ ਕੁਕੜੀ ਤਾਂ ਸੁਣ ਨਹੀਂ ਦਿੰਦੀ ਸੀ ਬਸ ਤਿੰਨ ਵਾਰੀ ਕਹਿ ਗਏ ਚੌਥੀ ਵਾਰੀ ਥੱਲੇ ਆ ਕੇ ਧੌਣ ਮਰੋੜ ਲਈ ਫੇਰ ਕੀ ਘਰੇ ਵੜਦਿਆਂ ਸਾਰੀ ਮੀਟ ਦੀ ਵਾਸ਼ਨਾ ਨਾਲ ਬਾਲੇ ਦੇ ਦਾਦਾ ਜੀ ਦੀਆਂ ਨਾਸਾਂ ਚੂਹੇ ਵਾਂਗੂ ਫੁਰਕਣ ਸਾਰੀ ਵਿਥਿਆ ਸੁਣ ਕੇ ਲਾਗੇ ਉੱਚੀ ਉੱਚੀ ਬੁੜਕਣ ਰਾਮ ਰਾਮ ਰਾਮ ਛੀ ਛੀ ਛੀ ਛੀ ਹੋਰ ਪਾ ਪਾ ਪਾ ਪਾ ਸਿੱਟ ਕੇ ਇਹਨੂੰ ਬਾਹਰ ਬਾਹਰ ਬਾਹਰ ਬਾਹਰ
0: ਬਈ ਵਾਹ ਮੰਨ ਗਏ ਸ਼ਰਮਾ ਜੀ ਦੇ ਦਾਦਾ ਜੀ ਦੇ ਕਰੈਕਟਰ ਨੂੰ
2: ਫਿਰ ਦਾਦਾ ਕਿਹਦਾ ਸੀ
1: ਦਾਦੀ ਵੀ ਤਾਂ ਤੇਰੀ ਸੀ ਜਿਹਨੇ ਗੁਆਂਢੀਆਂ ਦੀ ਕੁਕੜੀ ਘਰੀ ਸੀ
2: ਤੇਰੀ ਗੁਰੀ ਕੋਈ ਨਹੀਂ ਸੀ ਆਪਣੀ ਮਰਜ਼ੀ ਨਾਲ ਆਈ ਸੀ
1: ਇਹੀ ਗੱਲ ਤਾਂ ਤੇਰੀ ਦਾਦੀ ਤੇਰੇ ਦਾਦੇ ਨੂੰ ਸਮਝਾਉਂਦੀ ਸੀ
0: ਕੀ
3: ਮੈਨੂੰ ਕਹਿੰਦਾ ਬਾਹਰ ਛੁੱਟ ਗਏ ਆ ਮੈਂ ਕਿਉਂ ਛੁੱਟ ਗਏ ਆ ਮਾਂ ਨਿਕੜ ਚੁੱਕੜ ਸਾਰਾ ਮੈਂ ਪੱਲਿਓ ਪਾਇਆ ਲਸਣ ਮੈਂ ਪਾਇਆ ਅਦਰਕ ਮੈਂ ਪਾਇਆ ਗੱਠੇ ਮੈਂ ਪਾਏ ਟਮਾਟਰ ਮੈਂ ਪਾਏ ਵੇਖ ਲਾਗੇ ਹੋ ਕੇ ਦੇਸੀ ਘਿਓ ਕੇ ਮੈਂ ਤਾਰੀਆਂ ਲਾਉਂਦਾ ਤੂੰ ਖਾਣਾ ਖਾ ਨੀ ਖਸਮਾਂ ਨੂੰ ਖਾ
0: ਫਿਰ ਦਾਦਾ ਜੀ ਕੀ ਕਹਿੰਦੇ
3: ਕਹਿੰਦਾ ਚੰਗਾ ਫਿਰ ਤਰੀ ਤਰੀ ਪਾ ਦਿਓ
1: ਜਦੋਂ ਦਾਦੀ ਲੱਗੀ ਤਰੀ ਪਾਉਣ ਤਾਂ ਮੀਟ ਦੀ ਇੱਕ ਬੋਟੀ ਦਾਦਾ ਜੀ ਦੀ ਥਾਲੀ ਚ ਗਿਰਨ ਲੱਗੀ ਤਾਂ ਦਾਦੀ ਨੇ ਕੜਛੀ ਨਾਲ ਜਦੇ ਰੋਕ ਲਈ ਫਿਰ ਦਾਦਾ ਜੀ ਪਤਾ ਕੀ ਕਹਿੰਦੇ
0: ਕੀ
3: ਓਹੋ ਜਿਹੜੀ ਆਪਣੇ ਆਪ ਆਉਂਦੀ ਹੈ ਉਹਨੂੰ ਤਾਂ ਆਣ ਦਿਓ ਨਾ ਸੋ ਇਦਾਂ ਦਾ ਵੈਸ਼ਨੂੰ ਸੀ ਇਹਦਾ ਦਾਦਾ ਹਾਰਮਨ ਰੇਡੀਓ 24/7

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਤੁਸੀਂ ਕਿਸੇ ਆਦਮੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਬੜੇ ਧਿਆਨ ਨਾਲ ਦੇਖੋ ਕਿ ਉਹ ਆਪਣੇ ਬਰਾਬਰ ਵਾਲਿਆਂ ਨਾਲ ਨਹੀਂ ਸਗੋਂ ਆਪਣੇ ਤੋਂ ਹੇਠਾਂ ਵਾਲਿਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ। ਵਿਚਾਰ ਜੇ ਕੇ ਰੋਲਿੰਗ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: 24/7.
1: ਭਾਰਤ ਦੀ ਕਹਾਵਤ ਅਨੁਸਾਰ ਊਂਠ ਦੀ ਉਚਾਈ ਦਾ ਫੈਸਲਾ ਉਦੋਂ ਕਰਨਾ ਚਾਹੀਦਾ ਹੈ ਜਦੋਂ ਉਹ ਪਹਾੜ ਦੇ ਪੈਰਾਂ ਕੋਲ ਖੜਾ ਹੋਵੇ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਅਰਬ ਦੀ ਕਹਾਵਤ ਅਨੁਸਾਰ ਜਿਸ ਬਾਰੀ ਚੋ ਬਦਬੂ ਅੰਦਰ ਆਉਂਦੀ ਹੋਵੇ ਉਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Harman Radio
1: 24/7.
2: ਸਸਿਕਾ ਜੀ, ਮੈਂ ਹਾਂ ਤੁਹਾਡਾ ਆਪਣਾ ਐਂਡੀ ਸੱਗੂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦਿਲ ਪੰਜਾਬੀ।

0: ਇਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
1: ਹਾਰਮਨ ਰੇਡੀਓ 24/7
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: radio 24/7.
1: ਪਿੰਤਾ ਵਾਰੇ ਸਿਆਣੇ ਕਹਿੰਦੇ ਹਨ ਕਿ ਜਿਸ ਦਵਾਈ ਨੇ ਦਰਜ਼ੀ ਦੀ ਜਾਨ ਬਚਾਈ ਸੀ ਉਹੀ ਦਵਾਈ ਮੋਚੀ ਦੀ ਜਾਨ ਲੈ ਸਕਦੀ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਸੁਣੋ ਤੇ ਸੁਣਾਓ ਅਰਬਨ ਰੇਡੀਓ।
1: ਸੁਰਜੀਤ ਪਾਤਰ ਹੁਣੀ ਲਿਖਦੇ ਨੇ, ਇੰਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇ, ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇ, ਚਾਰ ਕੁ ਬੰਦੇ ਰੱਖ ਲੈ ਮੋਢੇ ਦੇਣ ਲਈ।

0: ਗਿਆ ਤੇ ਬ੍ਰਿਸਬੇਨ ਚੋ। ਉਹ ਆ ਜਾਓ ਆ ਜਾਓ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
5: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।
6: ਓਲਡ ਇਜ਼ ਗੋਲਡ ਸਮੇਂ ਦੇ ਗੀਤਾਂ ਨੂੰ ਸੁਣਨ ਦੇ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਓਲਡ ਇਜ਼ ਗੋਲਡ ਦੇ ਸਮੇਂ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਤੁਸੀਂ ਹੋ ਆਪਣੀ ਦੋਸਤ ਸੀਮਾ ਦੇ ਨਾਲ।

0: ਕਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਸ਼ੇਰਾਂ ਨੇ ਤਾਂ ਮਾਸ ਹੀ ਖਾਣਾ।
1: ਭਾਵ ਇਹ ਹੈ ਕਿ ਜੀਵਨ ਵਿਚ ਜਿਸ ਪ੍ਰਕਾਰ ਦੀਆਂ ਆਦਤਾਂ ਲੋਕੀ ਅਪਣਾ ਲੈਂਦੇ ਹਨ ਉਹ ਉਨ੍ਹਾਂ ਤੇ ਕਾਇਮ ਰਹਿੰਦੇ ਹਨ, ਜਿਵੇਂ ਰਿਸ਼ਵਤਖੋਰ ਕਰਮਚਾਰੀ ਰਿਸ਼ਵਤ ਲੈਣੋਂ ਨਹੀਂ ਹਟਦੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

ਸਿਗਰਟਾਂ ਪੁਰਾਣ ਵਾਲੇ ਵੀ ਉਹੀ ਉਦਯੋਗ ਹੁੰਦੇ ਹਨ ਜਿਹੜੇ ਟੈਲੀਵਿਜ਼ਨ ਉੱਪਰ ਟੁੱਥਪੇਸਟ ਵੇਚਦੇ ਹਨ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸ਼ਾਇਰੀ ਦੀ ਗੱਲ ਕਰੀਏ ਤੇ ਰਾਣੀ ਤੱਤ ਲਿਖਣ ਵਾਲੇ ਜਨਾਬ ਹਰਮਨਜੀਤ ਲਿਖਦੇ ਨੇ, ਇੱਕੋ ਅਕੀਦਾ ਇਸ਼ਕ ਦਾ ਨੈਣਾ ਨੂੰ ਬਾਗੀ ਕਰ ਗਿਆ। ਇੱਕੋ ਅਕੀਦਾ ਇਸ਼ਕ ਦਾ ਨੈਣਾ ਨੂੰ ਬਾਗੀ ਕਰ ਗਿਆ। ਮੈਂ ਰੇਤ ਹਾਂ, ਸੰਕੇਤ ਹਾਂ, ਇੱਕ ਰਾਜ਼ ਹਾਂ, ਆਜ਼ਾਦ ਹਾਂ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ ਤੇ।

ਭੱਜਣ ਵਾਲੇ ਬਾਰੇ ਕਲਿੰਗਨ ਦੀ ਕਹਾਵਤ ਹੈ ਕਿ ਭੱਜਿਆ ਜਾਂਦਾ ਬੰਦਾ ਇੱਕੋ ਰਾਤ ਹਜ਼ਾਰ ਬੰਦੇ ਦੀ ਗਰਦਨ ਵੱਟ ਸਕਦਾ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ

0: ਮਹੀਨਾ ਭਰ ਲਿਆ ਮੈਂ ਲਹਾਉਂ ਜਮਾ ਕਾਰਡ ਕਦਾਲੀ 26 53 57 ਲੈ ਵੀ ਠੀਕ ਹੈ ਇਹ ਤੇ ਸਿੱਟੋ ਸਾਨੂੰ ਸੁਣੇ ਜਿਹੜਾ ਦੁਆਬੇ ਵਾਲੇ ਆਲੂ ਸੜ ਜਾਂਦੇ ਹੁੰਦੇ ਸੜਕਾਂ ਤੇ ਏਦਾਂ ਸਿੱਟੋ ਸੁਣਿਆ
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਸਤਿ ਸ੍ਰੀ ਅਕਾਲ ਦੋਸਤੋ, ਮੈਂ ਗੀਤਕਾਰ ਜੱਗਾ ਰੰਗੂਵਾਲ। ਮੇਰੇ ਵੱਲੋਂ ਹਰਮਨ ਰੇਡੀਓ ਨੂੰ ਬਹੁਤ ਬਹੁਤ ਮੁਬਾਰਕਾਂ, ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੀ ਬਹੁਤ ਹੀ ਸੇਵਾ ਕੀਤੀ ਹੈ ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੀ।

ਭੁੱਖ ਬਾਰੇ ਜਪਾਨ ਦੀ ਕਹਾਵਤ ਹੈ ਕਿ ਭੁੱਖੇ ਨੂੰ ਫੌਜੀ ਵਰਗਾ ਪਹਾੜ ਵੀ ਸੋਹਣਾ ਨਹੀਂ ਲੱਗਦਾ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਦੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ
1: ਇਹ ਜਾਣੇ ਤੇ ਉਹ ਜਾਣੇ ਤੂੰ ਪਠਿਆਰੀਏ ਪੁੰਨ ਦਾਣੇ ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਦੋ ਥਿਰਾਂ ਵਿਚਕਾਰ ਹੋਏ ਝਗੜੇ ਵਿਚ ਕੋਈ ਤੀਜਾ ਬੰਦਾ ਦਖਲਅੰਦਾਜ਼ੀ ਕਰੇ ਉਸ ਨੂੰ ਆਖਿਆ ਜਾਂਦਾ ਹੈ ਕਿ ਉਹ ਆਪਣੇ ਕੰਮ ਤੱਕ ਮਤਲਬ ਰੱਖੇ ਝਗੜੇ ਵਾਲੇ ਆਪੇ ਝਗੜਾ ਨਿਬੇੜ ਲੈਣਗੇ
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਹਰਮਨ ਰੇਡੀਓ ਆਸਟ੍ਰੇਲੀਆ

ਪਹਿਲੂ ਤੇ ਇਹਨਾਂ ਸਭ ਦੇ ਵਿਚਕਾਰ ਇੱਕੋ ਚੀਜ਼ ਸਾਂਝ ਤੇ ਹੁਣ ਇਹੋ ਸਾਂਝ ਹੋਵੇਗੀ ਸਾਡੇ ਤੇ ਤੁਹਾਡੇ ਵਿਚਕਾਰ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ ਸੁਣਦੇ ਰਹੋ।

ਕੌਰ ਦੇ ਮੈਦਾਨੇ ਜੰਗ ਦੇ ਵਿੱਚ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਾਸ ਇਹ ਖਬਰ ਪਹੁੰਚਦੀ ਹੈ ਯੋਗੀ ਅੱਲਾ ਯਾਰ ਖਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਬੀਅਤ ਕਿਹੋ ਜਿਹੀ ਸੀ ਕੀ ਉਹਨਾਂ ਨੇ ਵਿਚਾਰ ਕੀਤੀ ਕੀ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਉਹ ਬੜਾ ਸੋਹਣਾ ਕਲਮਬੰਦ ਕਰਦਾ ਹੈ ਲਿਖਦਾ ਆ ਬੇਟੇ ਕੇ ਕਤਲ ਹੋਣੇ ਕੀ ਪਹੁੰਚੀ ਯੂੰ ਹੀ ਖਬਰ ਜਾਣਾ ਇਹ ਬਾਪ ਨੇ ਕਿ ਹੁਆ ਕਤਲ ਵੋ ਪਿਸਰ ਪਿਸਰ ਜਾਣੀ ਬੱਚਾ ਪੁੱਤਰ ਜਾਣਾ ਜੇ ਬਾਪ ਨੇ ਕਿ ਕਤਲ ਹੁਆ ਵੋ ਪਿਸਰ ਸ਼ੁਕਰ ਅਕਾਲ ਕਾ ਕੀਆ ਤਬ ਉਠਾ ਕੇ ਸਰ ਔਰ ਅਰਜ਼ ਕੀ ਕੇ ਬੰਦੇ ਪਰ ਕਰ ਕਿਰਪਾ ਕੀ ਨਜ਼ਰ ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੋਈ ਬੇਟੇ ਕੀ ਜਾਨ ਧਰਮ ਕੀ ਖਾਤਰ ਫਿਦਾ ਹੋਈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੇ ਲਖਤੇ ਜ਼ਿਕਰ ਛੋਟੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਤੇ ਸਮੂਹ ਸਿੱਖ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨਕੋਟ ਪ੍ਰਣਾਮ।

ਬਹਾਦਰ ਦੇ ਜੀਵਨ ਦੇ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਖੋਜਣ ਦੀ ਬਜਾਏ ਭਾਲਣ ਦੀ ਬਜਾਏ ਇੰਤਜ਼ਾਰ ਕਰਦੇ ਹਨ ਤੇ ਪਿਆਰਾ ਉਹਨਾਂ ਨੂੰ ਆਪ ਹੀ ਆ ਕੇ ਨਿਵਾਜਦਾ ਹੈ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਾਨ ਵਡਿਆਈ ਹੈ ਤੇ ਪੂਰਨ ਸਤਿਗੁਰੂ ਹੋਣ ਦੀ ਕਸਵੱਟੀ ਹੈ ਕਿ ਉਹਨਾਂ ਨੇ ਆਪਣੇ ਤੋਂ ਬਾਅਦ ਪੂਰਾ ਹੀ ਚੁਣਿਆ ਹੈ ਅਤੇ ਪੂਰੇ ਗੁਰੂ ਗੁਰੂ ਨਾਨਕ ਦੇਵ ਦੀ ਜੋਤ ਜੁਗਤ ਉਸ ਗੁਰੂ ਤੇਗ ਬਹਾਦਰ ਸਾਹਿਬ ਦੀ ਝੋਲੀ ਵਿਚ ਪਾਈ ਸੀ ਜਿਨ੍ਹਾਂ ਨੂੰ ਇਹ ਦਾਤ ਜਰਨ ਦੀ ਸ਼ਕਤੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਹੋਈ ਸੀ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਮਾਨ ਥਿਤ ਵਾਰ ਨਾ ਜੋਗੀ ਜਾਣ ਰੁਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ।

0: ਸੱਚੀ ਹੈ ਤੇ ਉਸ ਥਾਂ ਤੇ ਬੰਦਾ ਬੜਾ ਘਟਿਆ ਨੀਵਾਂ ਤੇ ਅਯੋਗ ਬੈਠਾ ਹੈ ਤਾਂ ਉਹ ਬੰਦਾ ਚੰਗਾ ਨਹੀਂ ਲੱਗੇਗਾ। ਅੱਜ ਸੰਸਾਰ ਇਸੇ ਲਈ ਇੰਨਾ ਕਰੂਪ ਨਜ਼ਰ ਆ ਰਿਹਾ ਹੈ ਕਿ ਯੋਗ ਥਾਵਾਂ ਤੇ ਅਯੋਗ ਬੰਦੇ ਬੈਠੇ ਹਨ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਯੋਗ ਮਤ ਵਿੱਚ ਨਾਦ, ਧਿਆਨ, ਗਿਆਨ, ਜੁਗਤ, ਭੋਗਤ ਇਹਨਾਂ ਕਿਰਿਆਵਾਂ ਦਾ ਬੜਾ ਹੀ ਮਹੱਤਵ ਗਿਣਿਆ ਜਾਂਦਾ ਹੈ। ਪਰ ਸਤਿਗੁਰੂ ਜੀ ਨੂੰ ਜਦੋਂ ਆਪਾਂ ਪੁੱਛਦੇ ਹਾਂ ਨਾ ਤਾਂ ਰਾਗ ਸ੍ਰੀ ਰਾਗ ਵਿੱਚ ਉਹ ਇਉਂ ਬਖਸ਼ਿਸ਼ ਕਰਦੇ ਨੇ ਕਿ ਸੱਚੇ ਸਤਿਗੁਰ ਤੋਂ ਬਗੈਰ ਨਾ ਤਾਂ ਗਿਆਨ ਪਾਇਆ ਜਾ ਸਕਦਾ ਹੈ, ਨਾ ਹੀ ਧਿਆਨ ਜਾਂ ਸਮਾਧੀ ਲਗਾਈ ਜਾ ਸਕਦੀ ਹੈ। ਤੇ ਫਿਰ ਐਸੀ ਸਮਾਧੀ ਕਿਸ ਕੰਮ ਜਿੱਥੇ ਸਾਡਾ ਧਿਆਨ ਭਟਕਦਾ ਹੋਵੇ, ਹਿਰਦੇ ਵਿੱਚ ਹਉਮੈ ਉਪਜੇ। ਜਿਤ ਤਨ ਨਾਮ ਨ ਭਾਵਈ, ਤਿਤ ਤਨ ਹਉਮੈ ਵਾਦ, ਗੁਰ ਬਿਨ ਗਿਆਨ ਨ ਪਾਈਐ, ਵਿਖਿਆ ਦੂਜਾ ਸਾਧ। ਨਾਦ ਦਾ ਲਫ਼ਜ਼ੀ ਅਰਥ ਹੈ ਭਾਵੇਂ ਕੁਝ ਵੀ ਹੋਏ, ਪਰ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਸਤਿਗੁਰਾਂ ਕੋਲੋਂ ਸੇਧ ਲੈਂਦੇ ਹਾਂ ਨਾ ਤੇ ਇਸ ਅਲਫਾਜ਼ ਦਾ ਭਾਵ ਹੁੰਦਾ ਹੈ ਸ਼ਬਦ ਜਾਂ ਨਾਮ ਜੋ ਗੁਰੂ ਰਾਹੀ ਪ੍ਰਗਟ ਹੁੰਦਾ ਹੈ। ਗੁਰਮੁਖ ਨਾਦੰ, ਗੁਰਮੁਖ ਵੇਦੰ, ਵੇਦੰ ਭਾਵ

0: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵੋ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਵਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿੱਚ।
1: ਸਤ ਸਰੂਪ ਹੈ, ਸਤ ਸਰੂਪ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਸ਼ਬਦ ਅੱਜ ਆਪਾਂ ਵਿਚਾਰ ਕਰਦੇ ਹਾਂ, ਜੀਵਨ ਮਰਨਾ ਜਾਏ ਕੈ ਇੱਥੇ ਖਾਜੇ ਕਾਲ, ਜਿੱਥੇ ਬਹਿ ਸਮਝਾਈਏ ਤਿੱਥੇ ਕੋਈ ਨਾ ਚੱਲਿਓ ਨਾਲ। ਜੀਵਨ ਮਰਨਾ ਜਾਏ ਕੀ, ਜੀਵਨ ਜਿਉਣਾ ਮਰਨਾ, ਜੀਵਨ ਜੀ ਕੇ ਤੇ ਜਿਹੜੀ ਜਿਉਣ ਜ਼ਿੰਦਗੀ ਆ ਤੇ ਮੌਤ ਆ, ਇਹਦਾ ਮਤਲਬ ਕਿ ਇਹ ਸਾਡੇ ਹੱਥ ਵਿੱਚ ਨਹੀਂ ਹੈਗੀ, ਇਹ ਸਾਡੀ ਪਕੜ ਵਿੱਚ ਨਹੀਂ ਹੈਗੀ। ਜੀਵਨ ਮਰਨਾ ਜਾਏ ਕਿ ਇੱਥੇ ਖਾਜੇ ਕਾਲ, ਵਕਤ ਆ ਜਿਹੜਾ ਮਤਲਬ ਸਾਰਿਆਂ ਨੂੰ ਲਗਾਤਾਰ ਖਾਈ ਜਾ ਰਿਹਾ। ਵਕਤ ਹਰ ਇੱਕ ਨੂੰ ਖਤਮ ਕਰਦਾ ਜਾਂਦਾ, ਹਰ ਰੋਜ਼ ਇਨਸਾਨ ਬੁੱਢਾ ਹੁੰਦਾ ਜਾਂਦਾ ਹੈ। ਜਿਹੜੀ ਚੀਜ਼ ਤੇ ਵੀ ਆਪਾਂ ਰਿਲਾਈ ਕਰਦੇ ਹਾਂ, ਜਿਹੜੀ ਚੀਜ਼ ਤੇ ਵੀ ਨੂੰ ਆਪਾਂ ਪਕੜ ਕੇ ਬਹਿੰਦੇ ਹਾਂ, ਉਹ ਟੈਂਪਰੇਰੀ ਆ ਸੰਗਤ ਜੀ, ਟੈਂਪਰੇਰੀ ਆ। ਇਸ ਦੁਨੀਆਂ ਦੇ ਵਿੱਚ ਜਿਹੜੀ ਇੱਕੋ ਇੱਕ ਚੀਜ਼ ਰਹਿਣੀ ਆ, ਉਹ ਹੈਗੀ ਆ ਕਿ ਜਦੋਂ ਅਸੀਂ ਸੱਚ ਨਾਲ ਜੁੜ ਜਾਂਦੇ ਹਾਂ ਉਹੋ ਹੀ ਬਚਦਾ ਆ। ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਇੱਕ ਆਜ਼ਾਦ ਸੋਚ ਦਿੰਦੇ ਨੇ ਬਈ, ਇੱਕ ਪਾਸੇ ਉਹ ਸੋਚ ਆ ਜਿਹੜੀ ਇਹ ਕਹਿੰਦੀ ਆ ਜਿਹਨੂੰ ਅਸੀਂ ਕਿ ਇਹ ਸੰਸਾਰ ਆ, ਇਹਦੇ ਵਿੱਚ ਜਿੰਨਾ ਤੁਹਾਡੇ ਤੋਂ ਖਾਧਾ ਜਾਂਦਾ, ਪੀਤਾ ਜਾਂਦਾ, ਇੰਜੋਏਮੈਂਟ ਹੁੰਦਾ ਉਹਨਾਂ ਕਰ ਲਓ, ਬਸ ਇੱਥੇ ਹੋਰ ਨਹੀਂ ਕੁਛ ਹੈਗਾ। ਅਸਲ ਵਿੱਚ ਇਹ ਪੈਸੀਮਿਸਟਿਕ ਸੋਚ ਆ ਵੀ ਇਸ ਦੁਨੀਆਂ ਦੇ ਵਿੱਚ ਜਿੰਨਾ ਤੋਂ ਵੱਧ ਇੰਜੋਏ ਕੀਤਾ ਜਾਂਦਾ ਉਹ ਕਰ ਲਓ ਤੁਸੀਂ। ਜਿਹੜੀ ਆਪਟੀਮਿਸਟਿਕ ਸੋਚ ਆ, ਆਸ਼ਾਵਾਦੀ ਸੋਚ ਆ, ਉਹ ਹੈਗਾ ਕਿ ਇਹਨਾਂ ਬੰਧਨਾਂ ਤੋਂ, ਇਹਨਾਂ ਬੰਧਨਾਂ ਤੋਂ, ਇਹਨਾਂ ਰਸਾਂ ਤੋਂ, ਕਸਾਂ ਤੋਂ ਲਿਬਰੇਟ ਹੋ ਜਾਣਾ, ਇਹਨਾਂ ਤੋਂ ਆਜ਼ਾਦ ਹੋ ਜਾਣਾ, ਬੰਦ ਖਲਾਸੀ ਹੋ ਜਾਣਾ ਹੈ ਨਾ। ਸੋ ਗੁਰਬਾਣੀ ਦਾ ਇਹ ਸ਼ਬਦ ਆ ਜਿਹੜਾ, ਇਹ ਸਾਡੇ ਵਿੱਚ ਕੁਛ ਚੀਜ਼ਾਂ ਨੂੰ ਪਰੇ ਕਰਦਾ ਆ। ਪਹਿਲੀ ਗੱਲ ਆ ਸੰਗਤ ਜੀ, ਮੋਹ ਪਰੇ ਕਰਦਾ ਆ। ਸਾਡੇ ਅੰਦਰ ਜਿਹੜੀ ਅਸੀਂ ਪਾਕੜ ਬਣਾ ਕੇ ਬੈਠੇ ਆ ਚੀਜ਼ਾਂ ਦੀ, ਉਹ ਉਹਨੂੰ ਦੂਰ ਕਰਦਾ ਆ। ਦੂਸਰਾ ਸਾਡੇ ਵਿੱਚੋਂ ਹੰਕਾਰ ਦੂਰ ਕਰਦਾ ਆ, ਤੇ ਤੀਸਰਾ ਜਿਹੜਾ ਅਸੀਂ ਮਾਇਆ ਦਾ ਭਰਮ ਪਾਲਿਆ ਹੋਇਆ ਵੀ ਅਸੀਂ ਇੱਥੇ ਹਮੇਸ਼ਾ ਬੈਠੇ ਰਹਿਣਾ ਆ, ਉਹ ਦੂਰ ਕਰਦਾ ਆ। ਸਾਡੇ ਅੰਦਰ ਇਹ ਤਿੰਨ ਤਰ੍ਹਾਂ ਦੀਆਂ ਬਿਮਾਰੀਆਂ ਮਤਲਬ ਕਮਜ਼ੋਰੀਆਂ ਦੂਰ ਕਰਕੇ ਸਾਡੇ ਅੰਦਰ ਤਿੰਨ ਤਰ੍ਹਾਂ ਦੀ ਤੰਦਰੁਸਤੀ ਦਿੰਦਾ ਆ, ਜਿਵੇਂ ਕਿ ਜਿਹਦੇ ਵਿੱਚ ਕਿ ਸਭ ਤੋਂ ਪਹਿਲਾਂ ਇਨਸਾਨ ਨੂੰ ਸਹਿਜ ਮਿਲਦਾ ਆ ਕਿ ਨਹੀਂ ਗੱਲ ਐਕਚੁਅਲੀ ਜਿੱਦਾਂ ਮੈਂ ਸੋਚਦਾ ਨਾ ਉਦਾਂ ਨਹੀਂ ਹੈਗੀ, ਇੱਥੇ ਕਾਲ ਖਾ ਰਿਹਾ ਸਭ ਨੂੰ, ਕਿਸੇ ਨੂੰ ਛੱਡ ਰਿਹਾ ਕਾਲ। ਤੇ ਦੂਜਾ ਇਨਸਾਨ ਨੂੰ ਹੁਕਮ ਦੇ ਨਾਲ ਚੱਲਣ ਦਾ, ਹੁਕਮ ਨੂੰ ਮੰਨਣ ਦਾ, ਭਾਣਾ ਮੰਨਣ ਦਾ ਬਲ ਆਉਂਦਾ ਆ। ਤੇ ਜਿਹੜਾ ਤੀਸਰਾ ਆ, ਇਨਸਾਨ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਆਧਾਰ ਬਣਦਾ ਆ ਕਿ ਜਿੱਥੇ ਬਹਿ ਸਮਝਾਈਏ, ਜਿਹੜੇ ਹੁਣ ਇੱਥੇ ਅਸੀਂ ਕਰਮ ਕਰਦੇ ਹਾਂ, ਜਿੱਦਾਂ ਦੇ ਅਸੀਂ ਉਰੇ ਕਰਮ ਕਰਦੇ ਹਾਂ, ਇਹ ਕਰਮ ਸਾਡੀ ਮੱਤ ਹੋਣ ਕਰਕੇ, ਛੋਟੀ ਮੱਤ ਹੋਣ ਕਰਕੇ, ਕਰਮਾਂ ਦਾ ਜਿਹੜਾ ਕਰਨ ਦਾ ਢੰਗ ਤਰੀਕਾ ਆ ਉਹ ਵੀ ਬਹੁਤ ਛੋਟਾ ਆ। इस करके महाराज कहिंदे ने कि भाई जे तेरे नाम दा आधार होएगा जिथे बह समझाइए तिथे कोई ना चलियो नाल उथे तेरे नाल कोई होर नहीं जाएगा जिन्हां दे वास्ते तू कम करदा आ। सुत दारा पे बहु परपंच कर परतन लियावे। बंदा झूठ बोल के ठगी करके बाहरों धन खोल के लियांदा लुट के लैके आउंदा खो के लैके आउंदा रिश्वत लैके आउंदा तन पर तन दारा पे आन लटावे स्त्री ते बच्चियां ते मतलब परिवार दे मेंबरां ते सुत दारा पे बच्चियां ते लटा दिंदा सारा तन। पर ए भुल जांदा भी इहदा जिहड़ा नवेड़ा ओह मेरे नाल ही होना आ। सो इहदे करके इंसान विच इह आधार हुंदा आ। ते जिहड़ा इहदा दूसरा मतलब आ आदमी दा जिहड़ा सुभा आ संगत जी इह परम दे थले चलदा आ। आदमी दा सुभा की आ परम दे थले चलदा आ। ते दूजा इह इंसान आ जिहड़ा इहदी जिहड़ी सारी आइडेंटिटी आ जिहड़ी इहदी सारी संगत जी आपां की कहिए कि सत्ता आ उह अटैचमेंट्स दे नाल जुड़ी हुई आ मोह मुहब्बत दे नाल जुड़ी हुई आ। असीं दुनियादारी नूं इह कहने वी आ मेरे रिश्ते ने जिहड़े मैनूं दसदे ने मेरी सक्सैस आ मेरी कामयाबी आ मेरे लोग ने इह। ते असल दे विच इह चीजां तुहाडे अंदर बहुत चीजां आपां नूं लगदियां ने मिठियां इह पर जिद्दे इन्हां दे खोण दा डर हुंदा जिद्दे उह फिर जिन्हां नाल तुसीं मोह करदे आ उह अपना मूंह बना लैंदे ने तुहाडे नाल ਉਦੇ ਪੰਗਾ ਪੈਂਦਾ ਜਾ ਕੇ ਫਿਰ ਇਹਨਾਂ ਦਾ ਐਂਗਜ਼ਾਇਟੀ ਪੈਦਾ ਕਰਦੇ ਨੇ ਜਿਹਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ਜਿੱਦੇ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਮੇਰੇ ਹੁਣ ਕੰਪਲੀਟ ਪਿਆਰ ਵਿੱਚ ਮੇਰੇ ਜਾਲ ਵਿੱਚ ਫਸ ਗਿਆ ਤੇ ਉਦੇ ਫਿਰ ਉਹ ਤੁਹਾਨੂੰ ਛੱਡਣ ਦਾ ਡਰ ਦਵੇਗਾ। ਜਿਸ ਦਿਨ ਉਹ ਛੱਡਣ ਦਾ ਡਰ ਦਵੇਗਾ ਉਹਦੇ ਇਨਸਾਨ ਦੇ ਅੰਦਰ ਇਹ ਚੀਜ਼ਾਂ ਨੇ ਜਿਹੜੀਆਂ ਇਮੋਸ਼ਨਲ ਇਨਸਟੇਬਿਲਿਟੀ ਆਉਂਦੀ ਆ ਤੇ ਜਿਹਦੇ ਕਰਕੇ ਕਿ ਇਨਸਾਨ ਦੁਖੀ ਹੁੰਦਾ। ਅਸੀਂ ਕਹਿੰਦੇ ਹਾਂ ਕਿ ਇਹ ਸਾਡਾ ਪਰਿਵਾਰ ਆ ਇਹ ਦਿਸ ਆ ਇਹ ਦੈਟ ਆ ਪਰ ਇਹ ਪੈਸੀਮਿਸਟਿਕ ਨਹੀਂ ਹੈਗਾ। ਰਹਿਣਾ ਆਪਾਂ ਨੇ ਪਰਿਵਾਰ ਦੇ ਵਿੱਚ ਆ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਜੇਕਰ ਅਸੀਂ ਪਰਿਵਾਰ ਨੂੰ ਇੱਕ ਵਾਹਿਗੁਰੂ ਦੀ ਪਰਮਾਤਮਾ ਦੀ ਦਾਤ ਸਮਝ ਕੇ ਜੀਵੀਏ ਕਿ ਪਰਮਾਤਮਾ ਤੇਰੀ ਇੱਕ ਦਾਤ ਆ ਤੇ ਬਾਕੀ ਜੁੜ ਕੇ ਅਕਾਲ ਪੁਰਖ ਦੀ ਬਾਣੀ ਨਾਲ ਰਹੀਏ ਤੇ ਅਸੀਂ ਬਹੁਤ ਸੋਹਣਾ ਜੀਵਨ ਜੀ ਸਕਦੇ ਹਾਂ। ਪਰ ਹੁੰਦਾ ਕੀ ਆ ਉਦਾਂ ਨਹੀਂ ਹੁੰਦਾ ਜਿੱਦਾਂ ਗੁਰੂ ਮਹਾਰਾਜ ਸਾਨੂੰ ਦੱਸਦੇ ਆ ਜਿੰਨਾ ਚਿਰ ਤੱਕ ਅਸੀਂ ਆਪਣੇ ਆਪ ਨੂੰ ਸਮਝਦੇ ਨਹੀਂ ਹੈਗੇ ਹਨਾ। ਸੋ ਜੀਵਨ ਮਰਨਾ ਜਾਏ ਕਹਿ ਇੱਥੇ ਖੱਜ ਅਕਾਲ ਜਿੱਥੇ ਬਹਿ ਸਮਝਾਈਏ। ਅਸੀਂ ਇੱਥੇ ਦੁਨੀਆਦਾਰੀ ਦੇ ਵਿੱਚ ਰਹਿੰਦੇ ਹੋਏ ਲੋਕ ਸਾਨੂੰ ਮੰਨਦੇ ਆ ਬਈ ਵਾਹ ਜੀ ਵਾਹ ਆਹ ਕਿਸ ਤਰ੍ਹਾਂ ਆ ਨਾ ਤੇ ਸਾਡੀ ਸਿਕਿਉਰਿਟੀ ਆ ਸਾਡੀ ਇੱਕ ਪਹਿਚਾਣ ਆ ਦੁਨੀਆਦਾਰੀ ਦੇ ਵਿੱਚ। ਪਰ ਸਤਿਗੁਰੂ ਕਹਿੰਦੇ ਕਿ ਭਾਈ ਤਿੱਥੇ ਕੋਈ ਨਾ ਚੱਲਿਓ ਨਾਲ ਇੱਥੇ ਉੱਥੇ ਤੇਰੇ ਨਾਲ ਕੋਈ ਨਹੀਂ ਚੱਲਿਆ ਹੈਗਾ। ਜਿਹੜੇ ਤੈਂ ਇੱਥੇ ਭਾਵ ਪੂਰਨ ਲਾਈਆਂ ਹੋਈਆਂ ਨੇ ਚੀਜ਼ਾਂ ਤੇ ਉਹ ਮਤਲਬ ਇੱਥੇ ਜੋਗੀ ਨੇ ਹਨਾ। ਸੋ ਸਾਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਆ ਕਿ ਇੱਥੇ ਕੁਛ ਵੀ ਪਰਮਾਨੈਂਟ ਨਹੀਂ ਹੈਗਾ। ਜਿਹੜਾ ਕੁਛ ਮੈਂ ਬਾਹਰ ਦੇਖਦਾ ਹਾਂ ਉਹ ਪਰਮਾਨੈਂਟ ਨਹੀਂ ਹੈਗਾ। ਜਦੋਂ ਕੋਈ ਚੀਜ਼ ਪਰਮਾਨੈਂਟ ਨਹੀਂ ਹੈਗੀ ਤਾਂ ਉਹਦੇ ਨਾਲ ਪਰਮਾਨੈਂਸ ਕੀ ਆ ਉਹ ਦੇਖਣੀ ਪਏਗੀ ਕਿ ਮੈਨੂੰ ਨਿਮਰ ਰਹਿਣਾ ਚਾਹੀਦਾ ਮੈਨੂੰ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਆ। ਜਦੋਂ ਵੀ ਅਸੀਂ ਦੁਨੀਆਦਾਰੀ ਦੇ ਵਿੱਚ ਰਹਿੰਦੇ ਹਾਂ ਜੈਸੇ ਜਲ ਮੈਂ ਕਮਲ ਅਲੇਪ ਕਿਵੇਂ ਰਹੀਏ ਪਿਆਰ ਦੇ ਵਿੱਚ ਰਹਿਣਾ ਸਭ ਦੇ ਨਾਲ ਸਭ ਨੂੰ ਦਿਲੋਂ ਪਿਆਰ ਕਰਨਾ ਪਰ ਕਲਿੰਗ ਨਹੀਂ ਕਰਨਾ ਕਿਸੇ ਨਾਲ ਮਤਲਬ ਉਹਨੂੰ ਫੜ ਕੇ ਨਹੀਂ ਬੈਠਣਾ ਹੈਗਾ। ਲੋਕਾਂ ਦੀ ਸੇਵਾ ਕਰਨੀ ਆ ਸੇਵਾ ਕਰਦੇ ਹੋਏ ਕਿਸੇ ਤੋਂ ਕੋਈ ਚੀਜ਼ ਦੀ ਐਕਸਪੈਕਟੈਂਸ ਨਹੀਂ ਕਰਨੀ ਹੈਗੀ ਕਿ ਮੇਰੇ ਕੋਲ ਇਹ ਪਰਮਾਨੈਂਸ ਲਈ ਆ ਜਾਵੇ। ਸ਼ਬਦਾਂ ਨੂੰ ਵਰਤਦੇ ਹੋਏ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਲੂਜ਼ ਨਹੀਂ ਕਰਨਾ ਹੈਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬੜਾ ਹੀ ਪਿਆਰਾ मैसेज दिता है संगत जी कि जीवन नूं फुल्ली फुल फ्लेज दे नाल जीवो, दिन मिलिया शुक्राने दे विच भर के जीवो, पर अटैच नहीं होना उहदे नाल, बहुत सारा अटैचमेंट नहीं पाउणी हैगी। सो जो भी कर्म करदे हो बड़ी ध्यान नाल शुक्राने नाल करो, ते उहदे नाल कम करदे होए अपनी आइडेंटिटी ना लूज करो। सो गुरुदेव कहंदे कि भाई तिथे कोई ना चल्यो नाल, इस संसार विच रहंदे होए कोई गरंटी नहीं हैगी साडी। सो अपने आप नूं उस वाहिगुरु दे शुकराने दे विच जोड़ के रखो, सिमरन दे विच जोड़ के रखो, बाणी दे विच जोड़ के रखो। संगत जी विचारां करदिआं बेअंत ही फुल्लां चुक्कां दी शमा। वाहिगुरु जी का खालसा, वाहिगुरु जी।
0: कथा विचार सरवण करा रहे सी भाई साहब भाई राजविंदर सिंह जी। तुसी गुरबाणी विचारां नूं उहनां दे चैनल राही यूट्यूब ते भी सरवण कर सकते हो।
1: जिस पुत्तर नूं हत्थां विच पालिआ होवे, मूंह विच बुरकियां आप पाईआं होण, उस ते शरदा बनाउणी कठिन है। महात्मा बुद्ध दे पिता ने कहा सी कि मंगतियां दी भीड़ इकट्ठी करी फिरदा है, आजा राज सांभ, मैं हुण भी तेरी गलती माफ कर सकदा हां क्योंकि तू मेरा पुत्तर है। बुद्ध दा बाप बुद्ध दे राज नूं नहीं सी समझिआ। विचार ज्ञानी जसवंत सिंह परवाना। सोहणे विचारां लई जुड़े रहो हरमन रेडियो नाल।

0: ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ
1: ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ
0: सोमवार तो शुक्रवार तक रोजाना सवेरे 8 बजे।
2: साड़ी सवेर की शुरुआत साड़ी अपनी खबर साड़ा पंजाबी होन दा संकल्प असी लोग असी समूह पंजाब पंजाबी पंजाबीयत खबर विरासत सभ्याचार सारे पुलां नूं जोड़दा एक समुंदर उसे समुंदर दियां लहरां रोजाना सोमवार तो शुक्रवार सवेरे 8 बजे हरमन रेडियो ऑस्ट्रेलिया दिल पंजाबी जज्बा पंजाबी।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। 100 ਦਿਨ ਚੋਰ ਦਾ, 1 ਦਿਨ ਸਾਧ ਦਾ।
1: ਭਾਵ ਇਹ ਹੈ ਕਿ ਭਾਵੇਂ ਲੋਕਾਂ ਤੋਂ ਚੋਰੀ ਕਿੰਨੇ ਬੁਰੇ ਕੰਮ ਕਰ ਲਵੋ, ਆਖਰ ਬੁਰਾਈ 1 ਦਿਨ ਜਗ ਜਾਹਰ ਹੋ ਹੀ ਜਾਂਦੀ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ
2: ਮੁੜ ਕੇ ਆਵਾਂਗੇ ਦਿਨ ਚੋਰੀ ਹੈ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ जी हाँ हर एक शुक्रवार सवेरे 8 to 10 गल्लां मेरियां ते गीत तुहाडे तुहाडी आमद ही साडी खुशी है सो मिल बैठांगे हर एक शुक्रवार 8 to 10 प्रोग्राम लहरां दे सां।

0: ਗੁੱਡੀ ਮਾਨਕ ਮੁਹੰਮਦ ਸਦੀਕ ਰਣਜੀਤ ਕੌਰ ਮੁਹੰਮਦ ਰਫੀ ਛਿੰਦਾ ਦਿਲਸ਼ਾਦ ਅਤੇ ਹੋਰ ਛੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ
1: ਤੇਰੀਆਂ ਮੁਹੱਬਤਾਂ ਨੇ

0: ਸ਼ਹੀਦੀ ਜਥਾ ਭੇਜਿਆ ਜਾਏਗਾ। ਇਸ ਜਥੇ ਨੇ 9 ਫਰਵਰੀ 1924 ਦੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 21 ਫਰਵਰੀ ਨੂੰ ਜੈਤੋ ਪਹੁੰਚਣਾ ਸੀ। 9 ਫਰਵਰੀ ਦੇ ਦਿਨ ਜਦੋਂ ਇਹ ਜਥਾ ਅਕਾਲ ਤਖ਼ਤ ਸਾਹਿਬ ਤੋਂ ਚੱਲਿਆ ਤੇ ਇਸ ਨੂੰ ਵਿਦਾਇਗੀ ਦੇਣ ਵਾਸਤੇ 30,000 ਸਿੱਖ ਦਰਬਾਰ ਸਾਹਿਬ ਪਹੁੰਚੇ। ਜਥਾ ਵੱਖ ਵੱਖ ਪੜਾਅ ਕਰਦਾ ਹੋਇਆ 20 ਫਰਵਰੀ ਦੇ ਦਿਨ ਬਰਗਾੜੀ ਰਿਆਸਤ ਫਰੀਦਕੋਟ ਪਹੁੰਚਿਆ। अगले दिन 21 फरवरी नूं जदों जथा जैतो पहुंचिया तां विलसन जॉनस्टन ने फौज नूं जथे उते गोली चलाउण दा हुकम दिता। गोली नाल दर्जना सिख शहीद हो गए ते 200 तों वध जख्मी होए। अंग्रेजी फौज ने लगभग एक रिपोर्ट दे मुताबक 27,000 कारतूस चलाए सी। जे गोली विच ना फसदी ते मशीन गन ना रुकदी तां पता नहीं किन्नियां होर शहीदियां होणियां सी। ਇਹ ਗੋਲੀ ਚੱਲਣ ਦੀ ਹਰ ਪਾਸੇ ਤੋਂ ਜ਼ਬਰਦਸਤ ਨਿੰਦਾ ਹੋਈ। ਦੁਨੀਆ ਭਰ ਦੇ ਅਖਬਾਰਾਂ ਨੇ ਇਸ ਸਬੰਧੀ ਖਬਰਾਂ ਛਾਪੀਆਂ। ਆਗੂਆਂ ਨੇ ਵਿਲਸਨ ਜਾਨਸਟਨ ਨੂੰ ਜਨਰਲ ਡਾਇਰ ਦਾ ਵਾਰਸ ਆਖਿਆ ਗਿਆ। ਪਹਿਲੇ ਸ਼ਹੀਦੀ ਜਥੇ ਉਤੇ ਗੋਲੀ ਚਲਾਈ ਜਾਣ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਨਾ ਸਿਰਫ ਬਾਦਸਤੂਰ ਕਾਇਮ ਰਹੇ ਸਗੋਂ ਸਿੱਖਾਂ ਵਿਚ ਰੂਹ ਅਤੇ ਜੋਸ਼ ਦਾ ਵਾਧਾ ਹੋਇਆ। ਸਿੱਖ ਨੌਜਵਾਨ ਤੇ ਬੱਚੇ ਅਕਸਰ ਹੀ ਇਹ ਗਾਉਂਦੇ ਸੁਣੇ ਜਾਂਦੇ ਸੀ, ਨਾਭੇ ਜ਼ਰੂਰ ਜਾਵਾਂਗੇ ਭਾਵੇਂ ਸਿਰ ਕੱਟ ਜਾਏ ਮੇਰਾ। ਖੈਰ, ਸ਼੍ਰੋਮਣੀ ਕਮੇਟੀ ਨੇ ਜੈਤੋ ਵਾਸਤੇ ਦੂਜਾ ਸ਼ਹੀਦੀ ਜਥਾ ਭੇਜਣ ਦਾ ਐਲਾਨ ਕੀਤਾ। ਇਸ ਵਾਸਤੇ ਵੀ ਸੈਂਕੜੇ ਸਿੱਖ ਜਥੇ ਵਿਚ ਜਾਣ ਲਈ ਤਿਆਰ ਹੋਏ। ਦੂਜਾ 500 ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫਰਵਰੀ 1924 ਨੂੰ 40,000 ਦੀ ਗਿਣਤੀ ਤੋਂ ਵੱਡੇ ਇਕੱਠ ਨੂੰ ਫਤਿਹ ਬੁਲਾਉਂਦਾ ਹੋਇਆ ਗੁਰਦੁਆਰਾ ਗੰਗਸਰ ਦੇ ਰਾਹ ਪੈ ਗਿਆ। ਤੁਰਨ ਤੋਂ ਪਹਿਲਾਂ ਕਿੰਨੀਆਂ ਹੀ ਮਾਵਾਂ, ਭੈਣਾਂ ਅਤੇ ਸਰਦਾਰਨੀਆਂ ਨੇ ਆਪਣੇ ਪਿਆਰਿਆਂ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾਏ ਤੇ ਖੁਸ਼ੀ ਖੁਸ਼ੀ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰਨ ਅਤੇ ਲੋੜ ਪਵੇ ਤਾਂ ਇਸ ਦੇ ਵਾਸਤੇ ਜਾਨ ਵਾਰ ਦੇਣ ਦਾ ਪੈਗਾਮ ਦੇ ਕੇ ਤੋਰਿਆ। ਇੱਕ ਮਾਂ ਦਾ ਵੱਡਾ ਪੁੱਤਰ ਪਹਿਲੇ ਜਥੇ ਵਿਚ ਸ਼ਹੀਦੀ ਪਾ ਚੁੱਕਿਆ ਸੀ। ਉਹਨੇ ਦੂਜੇ ਪੁੱਤਰ ਨੂੰ ਹਾਰ ਪਾਉਂਦੇ ਹੋਏ ਕਿਹਾ, ਮੈਂ ਵੱਡੇ ਭਾਗਾਂ ਵਾਲੀ ਹੋਵਾਂਗੀ ਜੇ ਮੇਰਾ ਦੂਜਾ ਪੁੱਤਰ ਵੀ ਗੁਰੂ ਦੇ ਲੇਖੇ ਲੱਗ ਜਾਏ। ਜਥੇ ਵਿਚੋਂ ਕਈ ਸਿੰਘਾਂ ਨੇ ਤੁਰਨ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਨੂੰ ਇਹ ਲਿਖਤ ਦਿੱਤੀ ਸੀ ਕਿ ਜੇ ਮੈਂ ਸ਼ਹੀਦ ਹੋ ਜਾਵਾਂ ਤਾਂ ਮੇਰੀ ਸਾਰੀ ਜਾਇਦਾਦ ਗੁਰੂ ਪੰਥ ਨੂੰ ਅਰਪਣ ਹੋਵੇ। ਇਹ ਜਥਾ ਕਈ ਥਾਈਂ ਠਹਿਰਦਾ ਹੋਇਆ 13 ਮਾਰਚ ਨੂੰ ਜੈਤੋ ਦੇ ਨੇੜੇ ਇੱਕ ਪਿੰਡ ਵਿਚ ਪਹੁੰਚ ਗਿਆ। ਉਹਨੇ ਅਗਲੇ ਪਲਕ 14 ਮਾਰਚ ਨੂੰ ਜੈਤੋ ਵਿਚ ਦਾਖਲ ਹੋਣਾ ਸੀ। ਅਗਲੇ ਦਿਨ 3:30 ਵਜੇ ਜਥਾ ਗੁਰਦੁਆਰੇ ਦੇ ਨੇੜੇ ਜਾ ਪਹੁੰਚਿਆ। ਇਸ ਵਾਰ ਆਮ ਸੰਗਤ ਨਾਲ ਨਹੀਂ ਸੀ, ਪਰ ਇਸ ਦੇ ਜਥੇ ਦੇ ਅੱਗੇ ਘੋੜ ਚੜਿਆ ਰਸਾਲਾ ਅਤੇ ਫੌਜ ਰਸਤਾ ਰੋਕੀ ਖੜੇ ਸੀ ਅਤੇ ਹੋਰ ਸਾਰੀ ਤਿਆਰੀ ਪਹਿਲਾਂ ਵਾਂਗ ਸੀ। ਇਸ ਵਾਰ ਗੋਲੀ ਨਾ ਚੱਲੀ ਤੇ ਜਥੇ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ। ਜਥੇ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤਾ। ਇਸ ਤੋਂ ਬਾਅਦ ਤੀਜਾ ਜਥਾ 22 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। ਇਹ ਜਥਾ 7 ਅਪ੍ਰੈਲ 1924 ਨੂੰ ਜੈਤੋ ਪਹੁੰਚਿਆ, ਜਿੱਥੇ ਫੌਜ ਅਤੇ ਪੁਲਿਸ ਵੱਲੋਂ ਇਹਦੇ ਸਵਾਗਤ ਦੀ ਪਹਿਲਾਂ ਵਾਂਗ ਤਿਆਰੀ ਕੀਤੀ ਗਈ ਸੀ। ਇਸ ਸਮੇਂ ਤਾਰਾ ਸਿੰਘ ਮੋਗਾ MLC, ਮੀਆਂ ਫਜ਼ਲ ਹੱਕ, ਕਰਤਾਰ ਸਿੰਘ ਮੈਂਬਰ ਅਸੈਂਬਲੀ ਵੀ ਪਹੁੰਚੇ ਹੋਏ ਸੀ। ਇਸ ਜਥੇ ਨੂੰ ਰੋਕ ਕੇ ਛੋਟੀਆਂ ਛੋਟੀਆਂ ਟੋਲੀਆਂ ਵਿਚ ਇਨ੍ਹਾਂ ਨੂੰ ਹੱਥ ਕੜੀਆਂ ਅਤੇ ਰੱਸਿਆਂ ਨਾਲ ਜਕੜ ਕੇ ਕਿਲੇ ਅੰਦਰ ਡੱਕ ਦਿੱਤਾ ਗਿਆ ਤੇ ਮਗਰੋਂ ਨਾਭਾ ਬੀੜ ਜੇਲ੍ਹ ਵਿਚ ਪਹੁੰਚਾਇਆ ਗਿਆ। ਇਸ ਤੋਂ ਬਾਅਦ ਵੀ ਜਥਿਆਂ ਦਾ ਜਾਣਾ ਬਾਦਸਤੂਰ ਜਾਰੀ ਰਿਹਾ। ਅੰਗਰੇਜ਼ ਇਹ ਸਮਝਦੇ ਸਨ ਕਿ ਅਕਾਲ ਤਖ਼ਤ ਦਾ ਮੁੱਖ ਸੇਵਾਦਾਰ ਇਨ੍ਹਾਂ ਜਥਿਆਂ ਨੂੰ ਭੇਜਣ ਦਾ ਜ਼ਿੰਮੇਦਾਰ ਹੈ। ਇਸ ਸੋਚ ਨਾਲ 7 ਮਈ 1924 ਦੇ ਦਿਨ ਪੁਲਿਸ ਨੇ ਜਥੇਦਾਰ ਅੱਛਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਸਨ 1991 ਜਦ ਖਾੜਕੂਆਂ ਅਤੇ ਸਰਕਾਰੀ ਫੋਰਸਾਂ ਵਿਚ ਅਸਲ ਮੁਕਾਬਲਾ ਹੋਇਆ। 48 ਘੰਟੇ ਚੱਲੇ ਇਸ ਮੁਕਾਬਲੇ ਵਿਚ 1 DIG ਸਣੇ ਦਰਜਨਾ ਪੁਲਿਸੀਏ ਮਰੇ ਅਤੇ 8 ਸਿੱਖ ਸ਼ਹੀਦ ਹੋਏ।
1: ਸੋ ਇਹ ਸਨ ਪੰਜਾਬ ਅਤੇ ਸਿੱਖ ਤਾਰੀਖ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦਾ ਸਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੋਇਆ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਦੇਸ਼ ਦੁਨੀਆ ਵਿਚ ਕੀ ਕੁਝ ਵਾਪਰਿਆ ਸੀ।
0: ਸਨ 1832 ਯੂਨਾਨ ਸੁਤੰਤਰ ਦੇਸ਼ ਬਣਿਆ ਸੀ। ਸਨ 1861 ਮਸ਼ਹੂਰ ਕਵੀ ਰਵਿੰਦਰ ਨਾਥ ਟੈਗੋਰ ਦਾ ਜਨਮ ਹੋਇਆ ਸੀ। ਸਨ 1907 ਬੰਬੇ ਦੀ ਪਹਿਲੀ ਇਲੈਕਟ੍ਰਿਕ ਟਰਾਮ ਦਾ ਸੰਚਾਲਨ ਸ਼ੁਰੂ ਹੋਇਆ ਸੀ। ਸਨ 1912 ਭਾਰਤੀ ਲੇਖਕ ਪੰਨਾ ਲਾਲ ਪਟੇਲ ਦਾ ਦੇਹਾਂਤ ਹੋਇਆ ਸੀ। ਸਨ 1973 ਈਟਾਨਗਰ ਦੇ ਵਿਚ ਅਰੁਣਾਚਲ ਪ੍ਰਦੇਸ਼ ਦੀ ਨਵੀਂ ਰਾਜਧਾਨੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ।
1: ਸੋ ਇਹ ਸਨ ਅੱਜ ਦੇ ਦਿਨ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ ਅਗਲੇ ਐਪੀਸੋਡ ਵਿਚ ਅਗਲੇ ਦਿਨ ਦੇ ਇਤਿਹਾਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
2: ਪਰਮਿੰਦਰ ਸਿੰਘ ਪਾਪਾ ਟੋਏ ਵੱਲੋਂ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਹੋ ਪੰਜਾਬੀ ਖਬਰਾਂ। ਹਰਮਨ ਰੇਡੀਓ ਅਤੇ ਰੇਡੀਓ ਸਪਾਈਸ ਦੀਆਂ ਸਾਂਝਾਂ ਬਰਕਰਾਰ ਰਹਿਣ। ਸੁਣਦੇ ਰਹੋ ਹਰਮਨ ਰੇਡੀਓ।

ਸਤਿ ਸ਼੍ਰੀ ਅਕਾਲ ਜੀ। ਇਹ ਹਰਮਨ ਰੇਡੀਓ ਹੈ ਅਤੇ ਹਰਮਨ ਰੇਡੀਓ ਦਾ ਤੀਸਰਾ ਪੜਾਅ ਚੱਲ ਰਿਹਾ ਹੈ। ਸਨ 2000 ਵਿੱਚ ਆਸਟ੍ਰੇਲੀਆ ਦੇ ਸਿੱਖੀ ਦੇ ਤੁਰੇ ਪਿੰਡ ਬੁਲਗੁਲਗਾ ਤੋਂ 2 ਘੰਟੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਸਨ 2005 ਤੋਂ ਲੈ ਕੇ 8 ਤੱਕ ਸਿਡਨੀ ਅਤੇ ਮੈਲਬਨ ਦੇ ਵਿੱਚ FM ਦੇ ਸਾਈਡ ਬੈਂਡ ਤੇ ਹੈਰਿਸ ਪਾਰਕ ਸਟੂਡੀਓ ਪੈਰਾਮੈਟਾ ਤੋਂ ਹਰਮਨ ਰੇਡੀਓ ਚੱਲਿਆ। ਸਨ 2011 ਵਿੱਚ ਹਰਮਨ ਰੇਡੀਓ ਨੂੰ ਪੰਜਾਬੀ ਹਿੰਦੀ ਦੀ ਪਹਿਲੀ ਐਪ ਰਾਹੀਂ ਆਈਫੋਨ ਤੇ ਐਂਡਰਾਇਡ ਤੇ ਲਾਂਚ ਕਰਕੇ ਵਰਲਡ ਵਾਈਡ ਹੋ ਗਿਆ। ਜੁੜੇ ਰਹੋ ਹਰਮਨ ਰੇਡੀਓ ਨਾਲ।

0: Harman Radio
1: 24/7.
2: ਕਹਿੰਦੇ ਨੇ ਜ਼ਿੰਦਗੀ ਵਿੱਚ ਸਮੇਂ ਤੋਂ ਜ਼ਿਆਦਾ ਆਪਣਾ ਜਾਂ ਪਰਾਇਆ ਕੋਈ ਨਹੀਂ ਹੁੰਦਾ। ਜਦੋਂ ਸਮਾਂ ਆਪਣਾ ਹੁੰਦਾ ਏ ਤਾਂ ਸਾਰੇ ਆਪਣੇ ਹੋ ਜਾਂਦੇ ਨੇ, ਤੇ ਜਦੋਂ ਸਮਾਂ ਪਰਾਇਆ ਹੁੰਦਾ ਏ ਤਾਂ ਸਾਰੇ ਪਰਾਏ। ਇਸ ਲਈ ਆਪਣੀ ਜ਼ਿੰਦਗੀ ਵਿੱਚ ਸਮੇਂ ਦੀ ਅਹਿਮੀਅਤ ਨੂੰ ਸਮਝੋ। ਚੰਗੇ ਵਿਚਾਰਾਂ ਸੰਗ ਰੋਸ਼ਨ ਆਵਾਜ਼ ਦਾ ਸਾਥ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਮੈਡਾਗਾਸਕਰ ਦੀ ਪੈਸੇ ਬਾਰੇ ਇੱਕ ਕਹਾਵਤ ਹੈ, ਪੈਸਾ ਮਹਿਮਾਨਾਂ ਵਾਂਗ ਹੁੰਦਾ ਹੈ, ਅੱਜ ਆਉਂਦਾ ਹੈ ਕੱਲ ਚਲੇ ਜਾਂਦਾ ਹੈ। ਚੀਨ ਦੀ ਇੱਕ ਕਹਾਵਤ ਹੈ, ਬਾਦਸ਼ਾਹ ਅਮੀਰ ਹੁੰਦਾ ਹੈ ਪਰ ਉਹ ਆਪਣੇ ਲਈ ਇੱਕ ਸਾਲ ਵਾਧੂ ਉਮਰ ਦਾ ਨਹੀਂ ਖਰੀਦ ਸਕਦਾ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।